0: not necessarily represent those of this station.
1: Now, the East Indian Radio Sir Sangam program on AM 1430, CHKT, Fairchild Radio.
2: Please note that this is a repeat broadcast of a previously aired program. Any time-sensitive announcements cannot be deemed current. We hope you enjoy it.
3: Oh, aaj fir nahi load milya.
4: Ki hoya?
3: Bas puch na, insurance confirmation nahi aayi time te. Te hun fir ik din wait karni paini hai. Te bachiyan nu fir nahi mil hona do din.
4: Oh, reh gaye na fir piche. Main sunya hai Sonic Insurance de Manas Pahuja ate Raman Vadaj. Te unna di team insurance confirmation bahut jaldi provide ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
9: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
10: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
11: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
12: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ

5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਇੱਕ ਖਾਸ ਇੰਟਰਵਿਊ ਪੇਸ਼ ਕੀਤੀ ਜਾਵੇਗੀ। ਉਸ ਤੋਂ ਬਾਅਦ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਅੱਗੇ ਚੱਲ ਕੇ ਇੱਕ ਗੱਲਬਾਤ ਵੀ ਪੇਸ਼ ਕਰਨੀ ਹੈ, ਉਹਦੇ ਬਾਰੇ ਵੀ ਦੱਸਦੇ ਹਾਂ। ਲੇਕਿਨ ਜੋ 5 ਤੋਂ 6 ਵਜੇ ਵਾਲਾ ਪ੍ਰੋਗਰਾਮ ਹੈ ਜੀ, ਉਸ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਹਾਸਰਸ ਤੇ ਆਰਟਿਸਟ ਬੀਨੂ ਲੋਹਰਾ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ। ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਤੇ ਇਸ ਪ੍ਰੋਗਰਾਮ ਵਿੱਚ ਇੱਕ ਅਸੀਂ ਗੱਲਬਾਤ ਪੇਸ਼ ਕਰਨੀ ਹੈ ਜੀ ਸੁਖਵੀਰ ਗਰੇਵਾਲ ਹੋਰਾਂ ਦੇ ਨਾਲ, ਜੋ ਕਿ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਸਾਰੀਆਂ ਇਵੈਂਟਸ ਕਰਦੇ ਨੇ, ਕਰਵਾਉਂਦੇ ਨੇ। ਉਹਨਾਂ ਨਾਲ ਇਹ ਗੱਲਬਾਤ ਹੋਵੇਗੀ ਜੋ ਯੰਗਿਸਤਾਨ ਦਾ ਕੈਂਪ ਜੋ ਹਰ ਸਾਲ ਲੱਗਦਾ ਹੈ, ਅਤੇ ਉਸ ਸੰਬੰਧ ਵਿੱਚ ਬੱਚਿਆਂ ਵੱਲੋਂ ਜੋ ਯੋਗਦਾਨ ਪਾਇਆ ਜਾਂਦਾ ਹੈ ਉਸ ਨੂੰ ਤਿਆਰ ਕਰਵਾਉਣ ਵਿੱਚ ਬਹੁਤ ਵੱਡਾ ਹਿੱਸਾ ਸੁਖਵੀਰ ਗਰੇਵਾਲ ਹੋਣਾ ਦਾ। ਕਿਵੇਂ ਕਿਸ ਤਰ੍ਹਾਂ ਪੰਜਾਬੀ ਲੈਂਗੁਏਜ, ਖੇਡਾਂ, ਹੋਰ ਕਲਚਰ ਨਾਲ ਜੁੜੀਆਂ ਚੀਜ਼ਾਂ, ਕਵਿਤਾਵਾਂ, ਇਹ ਸਭ ਕੁਛ ਐਕਟੀਵਿਟੀਜ਼ ਉਹ ਕੈਂਪ ਦੇ ਵਿੱਚ ਕਰਵਾਉਂਦੇ ਨੇ ਬੱਚਿਆਂ ਤੋਂ, ਅਤੇ ਬੱਚੇ ਬੜੇ ਜ਼ੋਰ ਸ਼ੋਰ ਨਾਲ ਉਸ ਕੈਂਪ ਦੇ ਵਿੱਚ ਹਿੱਸਾ ਵੀ ਲੈਂਦੇ ਨੇ। ਇਸ ਮੁਲਕ ਦੇ ਵਿੱਚ ਜ਼ਰੂਰਤ ਵੀ ਬਹੁਤ ਹੈ। ਸੋ ਉਹਨਾਂ ਨਾਲ ਇਹ ਗੱਲਬਾਤ ਹੈ ਕਿਉਂਕਿ ਕੈਂਪ ਜੋ ਗਰਮੀਆਂ ਵਾਲਾ ਜੀ ਸਮਰ ਕੈਂਪ ਹੈ ਉਹ ਆ ਰਿਹਾ, ਅਤੇ ਉਸ ਸੰਬੰਧੀ ਜਾਣਕਾਰੀ ਭਰਪੂਰ ਹੈ ਗੱਲਬਾਤ, ਜਿਸ ਵਿੱਚ ਪੰਜਾਬੀ ਲੈਂਗੁਏਜ ਪ੍ਰਤੀ ਅਸੀਂ ਕੁਝ ਖਾਸ ਨੁਕਤਿਆਂ 'ਤੇ ਵਿਚਾਰ ਵੀ ਕਰਨੀ ਹੈ। ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ ਦੇ ਵਿੱਚ ਜੋ ਯੰਗਿਸਤਾਨ ਦੇ ਬੱਚੇ ਨੇ ਉਹਨਾਂ ਦੀਆਂ ਪੇਸ਼ ਕੀਤੀਆਂ ਹੋਈਆਂ ਕੁਝ ਕਵਿਤਾਵਾਂ ਜੋ ਉਹ ਬੱਚੇ ਪੇਸ਼ ਕਰਦੇ ਨੇ, ਅਤੇ ਕਿਸ ਤਰ੍ਹਾਂ ਕਿੰਨੇ ਜਜ਼ਬੇ ਨਾਲ ਕਿੰਨੇ ਵਧੀਆ ਤਰੀਕੇ ਨਾਲ ਉਹ ਬੋਲਦੇ ਨੇ, ਉਹ ਵੀ ਤੁਹਾਡੇ ਲਈ ਬਣਗੀ ਅਸੀਂ ਪੇਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ 'ਚ ਪੇਸ਼ ਕਰਦੇ ਰਹਾਂਗੇ। ਅਸੀਂ ਬੱਚਿਆਂ ਨੂੰ ਅਜੇ ਰਿਕਾਰਡ ਕਰ ਰਹੇ ਹਾਂ, ਸੋ ਜਦੋਂ ਉਹ ਰਿਕਾਰਡਿੰਗ ਸਾਡੀ ਮੁਕੰਮਲ ਹੋ ਜਾਂਦੀ ਹੈ ਜੀ, ਅਤੇ ਫਿਰ ਅਸੀਂ ਉਸ ਵਿੱਚੋਂ ਕੰਟੀਨਿਊਸ ਬੇਸਿਸ 'ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਇਹ ਸਾਡੇ ਜਿਹੜੇ ਕੁਝ ਪ੍ਰੋਗਰਾਮ ਨੇ ਜੋ ਭਾਈਚਾਰੇ ਦੇ ਨਾਲ ਸਾਂਝ ਹੈ ਸਾਡੀ, ਉਸ ਦਾ ਇੱਕ ਨਮੂਨਾ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ, ਜਿਹੜਾ ਮੌਸਮ ਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਸੋ ਮੌਸਮ ਦੀ ਗੱਲਬਾਤ ਇਹ ਹੈ ਜੀ ਕਿ ਗਰਮ ਮੌਸਮ ਹੈ, 25 ਡਿਗਰੀ ਸੈਲਸੀਅਸ ਹੈ। ਕੱਲ੍ਹ ਵੀ ਜਿਵੇਂ ਮੈਂ ਦੱਸਿਆ ਸੀ ਕਿ ਸਵੀਅਰ ਥੰਡਰਸਟੋਰਮ ਵਾਚ ਵੀ ਹੈ ਕਈ ਜਗ੍ਹਾ 'ਤੇ ਯੈਲੋ, ਇਸ ਵੇਲੇ 25 ਡਿਗਰੀ ਸੈਲਸੀਅਸ ਹੈ, ਅਤੇ ਰਾਤ ਨੂੰ 12 ਡਿਗਰੀ ਹੋ ਸਕਦਾ। ਕੱਲ੍ਹ ਨੂੰ 27 ਅਤੇ 13, ਉਸ ਤੋਂ ਅਗਲੇ ਦਿਨ ਸਨਿਚਰਵਾਰ ਨੂੰ 29 ਡਿਗਰੀ ਸੈਲਸੀਅਸ ਅਤੇ ਐਤਵਾਰ ਨੂੰ 27 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਜੀ, ਅਜਿਹਾ ਅਨੁਮਾਨ ਹੈ। ਇਹ ਸਾਡੇ ਜੋ ਸ਼ਹਿਰ ਦਾ ਜਾਂ ਆਸ ਪਾਸ ਦਾ ਮੌਸਮ ਦਾ ਹਾਲ ਹੈ। ਥੋੜ੍ਹੀ ਜਿਹੀ ਇੱਕ ਖ਼ਬਰ ਇਸ ਦੇ ਨਾਲ ਸੰਬੰਧਿਤ ਹੈ ਕਿ ਜੇ ਸਾਨੂੰ ਆਪਣੇ ਸ਼ਹਿਰ ਦਾ ਮੌਸਮ ਖੁਸ਼ਗਵਾਰ ਵਧੀਆ ਲੱਗਦਾ ਹੈ, ਤਾਂ ਜ਼ਰੂਰੀ ਨਹੀਂ ਕਿ ਸਾਰੇ ਪਾਸੇ ਇਹੋ ਜਿਹਾ ਹੋਵੇ। ਜੰਗਲੀ ਅੱਗਾਂ ਜੋ ਕੈਨੇਡਾ ਦੇ ਵਿੱਚ ਹਰ ਸਾਲ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕਰਦੀਆਂ ਨੇ, ਥੋੜ੍ਹੀ ਜਿਹੀ ਪਹਿਲਾਂ ਨਾਲੋਂ ਰਾਹਤ ਹੈ, ਲੇਕਿਨ ਅਜੇ ਵੀ ਕਈ ਜਗ੍ਹਾ 'ਤੇ ਜੰਗਲੀ ਅੱਗਾਂ ਦਾ ਪ੍ਰਕੋਪ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਜਗ੍ਹਾ 'ਤੇ ਖਾਲੀ ਕਰਵਾਉਣਾ ਪਿਆ ਹੈ ਇਲਾਕਿਆਂ ਨੂੰ। ਇਸੇ ਤਰ੍ਹਾਂ ਕੇਂਦਰੀ ਅਲਬਰਟਾ ਦੇ ਵਿੱਚ ਟੋਰਨੇਡੋ ਅਤੇ ਨਾਲ ਹੋਏ ਨੁਕਸਾਨ ਦੀ ਖ਼ਬਰਾਂ ਵੀ ਨੇ, ਅਤੇ ਬੜਾ ਭੈੜਾ ਤੂਫਾਨ ਆਇਆ, ਇਹ ਵੀ ਖ਼ਬਰਾਂ ਨੇ। ਇਹਦੀ ਡਿਟੇਲ ਕਰਾਂਗੇ ਅੱਗੇ ਚੱਲ ਕੇ ਸਾਂਝੀ, ਲੇਕਿਨ ਹੁਣ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਅੱਜ ਦੀਆਂ ਬਾਕੀ ਖ਼ਬਰਾਂ ਨੇ ਉਹਨਾਂ 'ਤੇ ਚਰਚਾ ਕਰੀਏ। ਇਰਾਨ ਦੇ ਦੱਖਣੀ ਹਿੱਸੇ ਦੇ ਵਿੱਚ ਹਮਲੇ ਹੋਏ ਨੇ, ਅਤੇ ਉਸ ਤੋਂ ਬਾਅਦ ਇਰਾਨ ਵੱਲੋਂ ਵੀ ਹਮਲੇ ਜਿਹੜੇ ਨੇ ਜੀ ਕੀਤੇ ਗਏ ਨੇ। ਕਿੱਥੇ ਕਿੱਥੇ ਕਿਵੇਂ ਜੋ ਹੁਣ ਤੱਕ ਸਾਹਮਣੇ ਆਇਆ ਉਹਦੇ ਬਾਰੇ ਰਿਪੋਰਟ ਅਸੀਂ ਪੇਸ਼ ਕਰਾਂਗੇ। ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਝਾੜਨਾ ਇਨਫੈਕਟਿਵ ਹੈ, ਕਾਰਗਰ ਨਹੀਂ ਹੈ। ਉਹਨਾਂ ਨੇ ਅਜਿਹਾ ਕਿਉਂ ਕਿਹਾ? ਕੰਜ਼ਰਵੇਟਿਵ ਪਾਰਟੀ ਕੋਲ ਸਾਲ ਦੇ ਸ਼ੁਰੂ ਦੇ ਵਿੱਚ $85 ਮਿਲੀਅਨ ਦਾ ਰੈਵਨਿਊ ਸੀ 2025 ਦੇ ਵਿੱਚ, ਪਰ 2025 ਦੇ ਵਿੱਚ ਜੋ ਸਮਾਪਤੀ ਹੋਈ 14 ਮਿਲੀਅਨ ਦੇ ਘਾਟੇ ਨਾਲ ਹੋਈ। ਇਹ ਪਿਛਲੇ ਸਾਲ ਦੇ ਅੰਕੜੇ ਨੇ।

ਪਾਰਟੀ ਨੇ ਇੰਨੇ ਵੱਡੇ ਖਰਚੇ ਕਿੱਥੇ ਕੀਤੇ, ਇਹਦੇ ਬਾਰੇ ਚਰਚਾ ਕਰਾਂਗੇ। ਕੁਛ ਹੋਰ ਖਬਰਾਂ ਨੇ ਜਿਸ ਦੇ ਵਿੱਚ ਇੱਕ ਰਿਪੋਰਟ ਹੈ ਕਿ ਕੁਛ ਇਹੋ ਜਿਹੀਆਂ ਟਰੱਕਿੰਗ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਸੀ ਕਿ ਇਹ ਅਨਸੇਫ ਨੇ, ਪਰ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਦਿੱਤੀ ਗਈ। ਅਨਸੇਫ ਕੰਪਨੀਆਂ ਨੂੰ ਕਿਵੇਂ ਮਿਲੀ ਇਜਾਜ਼ਤ, ਇਸ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਮੈਟਾ ਵੱਲੋਂ ਜੋ ਡਾਟਾ ਸੈਂਟਰ ਕੈਲਗਰੀ ਐਡਮਿੰਟਨ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ, ਉਸ ਦੀ ਵਿਰੋਧਤਾ ਵੀ ਹੋਈ ਹੈ, ਪਰ ਡੈਨੀਅਲ ਸਮਿਥ ਉਸ ਦੇ ਬਚਾਅ ਵਿੱਚ ਆਏ ਨੇ। ਕੀ ਕਹਿੰਦੇ ਨੇ ਡੈਨੀਅਲ ਸਮਿਥ ਬਾਰੇ ਜਾਣਕਾਰੀ ਸਾਂਝੀ ਕਰਾਂਗੇ। 63 ਸਾਲਾਂ ਦਾ ਪੰਜਾਬੀ ਅਮਰੀਕਾ ਦੇ ਵਿੱਚ, ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਸ਼ਿਆਂ ਦੇ ਕੇਸ ਦੇ ਵਿੱਚ। ਰਹਿਣ ਵਾਲਾ ਬ੍ਰੈਂਪਟਨ ਦਾ ਹੈ। ਹੋਰ ਖਬਰਾਂ ਨੇ, ਮਾਰਕੀਟ ਦੀ ਵੀ ਖਬਰ ਸਾਂਝੀ ਕਰਾਂਗੇ, ਕੁਛ ਖੇਡ ਜਗਤ ਦੀਆਂ ਖਬਰਾਂ ਤੇ ਵੀ ਝਾਤ ਪਾਵਾਂਗੇ ਜੀ। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਜਰਾ ਕੁ ਸਪੋਂਸਰਾਂ ਦੇ ਬਾਰੇ ਜਾਣਕਾਰੀ ਸਾਂਝੀ ਕਰ ਲਈਏ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਹੈ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਤੁਸੀਂ 587-832-1208 ਤੇ ਸੰਪਰਕ ਕਰ ਲਓ। 587-832-1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜਣਗੇ ਇਹ ਵੀ YYC ਹੋਮ ਕੇਅਰ ਵਾਲੇ। ਫੋਨ ਹੈ 825-760-0983। ਓਐਸਐਸ ਸਮਾਇਲ ਮੈਡੀਕਲ, ਇਹ ਕਲੀਨਿਕ ਮੈਡੀਕਲ ਕਲੀਨਿਕ ਸਨਰਿਜ ਏਰੀਆ ਦੇ ਵਿੱਚ ਹੈ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਐਕਸਪਰਟ ਡਾਕਟਰਸ ਦੀ ਇਹਨਾਂ ਕੋਲ ਟੀਮ ਹੈ, ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ। 587-617-4096 5876174696 ਫੋਨ ਨੰਬਰ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-903-6657 ਤੇ 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 4034-4350-0। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਤੇ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਇਹਨਾਂ ਕੋਲ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 40 ਤੋਂ ਬਾਅਦ ਆਈਟਮ ਦਾ ਬਫੇ ਲੱਗਦਾ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777। 24 ਘੰਟੇ 7 ਦਿਨ ਖੁੱਲਦੇ ਨੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਲੋਕੇਟਡ। ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਆਪ ਜੀ ਨੂੰ ਬਣਾ ਕੇ ਦੇਣਗੇ, ਤੇ ਤੁਸੀਂ ਉਹਨਾਂ ਕੋਲੋਂ ਪਾਸਪੋਰਟ ਫੋਟੋ ਦੇ ਨਾਲ ਨਾਲ ਬਿਜ਼ਨਸ ਹੈਡਸ਼ਾਟਸ, ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਤੇ ਪੋਰਟਰੇਟਸ ਵੀ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਨਾਰਥ ਈਸਟ ਕੈਲਗਰੀ। ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਪਿਕਚਰਸ ਦੇਣਗੇ ਜੀ। ਤੇ ਆਓ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਜਰਾ ਮਾਰਕੀਟ ਦੀ ਕਰ ਲਈਏ। ਕੱਚੇ ਤੇਲ ਦੀਆਂ ਕੀਮਤਾਂ ਫੇਰ ਥੋੜੀਆਂ ਗਿਰਾਵਟ ਵੱਲ ਨੂੰ ਨੇ। $75 ਦੇ ਲਾਗੇ ਬ੍ਰੈਂਟ ਕਰੂਡ, $75-76 ਦੇ ਲਾਗੇ ਟਰੇਡ ਹੋ ਰਿਹਾ। $71-72 ਪ੍ਰਤੀ ਬੈਰਲ ਦੇ ਲਾਗੇ WTI ਕਰੂਡ ਆਇਲ ਜਿਹੜਾ ਹੈ ਜੀ ਉਹ ਟਰੇਡ ਹੋ ਰਿਹਾ। ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ ਅੱਜ $1.41 ਕੈਨੇਡੀਅਨ ਮਿਲਣਗੇ। ਜੇ ਇੱਕ ਕੈਨੇਡੀਅਨ ਤੁਹਾਡੇ ਕੋਲ ਹੈ ਤਾਂ ਤੁਹਾਨੂੰ 70 ਸੈਂਟ ਅਮਰੀਕਨ ਮਿਲ ਸਕਦੇ ਨੇ। ਇੱਕ ਅਮਰੀਕਨ ਦੇ ਮੁਕਾਬਲੇ ₹95.39 ਇੰਡੀਆ ਦੇ, ਤੇ ਇੱਕ ਕੈਨੇਡੀਅਨ ਦੇ ਮੁਕਾਬਲੇ ₹67.32 ਕੈਨੇਡੀਅਨ ਡਾਲਰ ਦੇ $1 ਦੇ ਬਰਾਬਰ ਜਿਹੜੇ ਨੇ ₹67.32 ਤੁਹਾਨੂੰ ਮਿਲ ਜਾਣਗੇ ਜੀ। ਇਹ ਮਾਰਕੀਟ ਨਾਲ ਸੰਬੰਧਿਤ ਇਨਫੋਰਮੇਸ਼ਨ। ਜਿਹੜੀ ਮੌਸਮ ਦੀ ਮੈਂ ਗੱਲ ਕਰ ਰਿਹਾ ਸੀ ਕਿ ਕੇਂਦਰੀ ਅਲਬਰਟਾ ਦੇ ਵਿੱਚ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਇੱਕ ਵੈਦਰ ਜਿਹੜੀ ਸਮਰੀ ਪੋਸਟ ਕੀਤੀ ਹੈ, ਉਸ ਵਿੱਚ ਪਤਾ ਲੱਗਦਾ ਹੈ ਕਿ 2 ਜਗ੍ਹਾ ਤੇ ਟੋਰਨੇਡੋ ਨੋਟ ਕੀਤੇ ਗਏ, ਟੱਚ ਡਾਊਨ ਕੀਤਾ। 3 ਲੋਕ ਜ਼ਖਮੀ ਹੋਏ ਨੇ ਤੇ ਈਸਟ ਸੈਂਟਰਲ ਅਲਬਰਟਾ ਦੇ ਵਿੱਚ ਇਹ ਤੇਜ਼ ਤੂਫਾਨ ਆਇਆ ਜਿਸ ਨੇ ਥੋੜੇ ਜਿਹੇ ਇਲਾਕੇ ਦੇ ਵਿੱਚ ਬੜੀ ਤਬਾਹੀ ਮਚਾਈ ਤੇ ਕਲੀਨ ਅਪ ਹੁਣ ਕੀਤਾ ਜਾ ਰਿਹਾ ਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ। ਅਲਬਰਟਾ, ਈਸਟਰਨ ਅਲਬਰਟਾ ਤੇ ਐਜਰਟਨ, ਇੱਕ ਪ੍ਰੋਵਿੰਸ਼ੀਅਲ ਪਾਰਕ ਦੇ ਨੇੜੇ ਏਰੀਆ ਹੈ ਜਿੱਥੇ 2 ਵੱਖਰੇ ਟੋਰਨੇਡੋ ਰਿਕਾਰਡ ਕੀਤੇ ਗਏ। ਸੋ RCMP ਵੀ ਇਸ ਵਿੱਚ ਇਨਵੋਲਵ ਹੋਈ। ਉਹਨਾਂ ਦੀ ਸਪੋਕਸਪਰਸਨ ਕਾਂਸਟੇਬਲ ਸੈਂਡਰਾ ਗ੍ਰੇਗਰ ਨੇ ਦੱਸਿਆ ਕਿ ਸਾਰੇ ਜਿਹੜੇ ਨੇ ਤਕਰੀਬਨ ਉਹਨਾਂ ਨੂੰ ਉਹਨਾਂ ਦੀ

ਗਿਣਤੀ ਹੋ ਗਈ ਹੈ ਤੇ ਲੱਗਦਾ ਕਿ ਸਭ ਸੇਫ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਲਬਰਟਾ ਤੇ ਸਸਕੈਚੂਨ ਦੇ ਬਾਰਡਰ ਤੇ ਇੱਕ ਦਿਲਬੈਰੀ ਲੇਕ ਪ੍ਰੋਵਿੰਸ਼ੀਅਲ ਪਾਰਕ ਹੈ, ਉੱਥੇ ਇਹ ਤੂਫਾਨ ਆਇਆ ਦੱਸਿਆ ਜਾਂਦਾ ਜੀ। ਤੇ ਸਟੋਰਮ ਡਿਵੈਲਪ ਹੋਇਆ ਸੀ ਤਕਰੀਬਨ ਸ਼ਾਮ ਨੂੰ 7:23 ਤੇ। ਸੋ ਤਸਵੀਰਾਂ ਉੱਥੇ ਦੀਆਂ ਆਈਆਂ ਨੇ, ਕਈ ਜਗ੍ਹਾ ਤੇ ਗੱਡੀਆਂ ਪਲਟੀਆਂ ਪਈਆਂ ਨੇ, ਘਰ ਜਿਹੜੇ ਨੇ ਤਹਿਸ ਨਹਿਸ ਹੋ ਗਏ ਨੇ। ਸੋ ਇਹ ਫਨਲ ਕਲਾਊਡ ਜਿਹੜੇ ਟੋਰਨੇਡੋ ਪੈਦਾ ਕਰਦੇ ਨੇ ਉਹ ਦੇਖਿਆ ਗਿਆ ਜੀ। ਖੈਰ ਇਹ ਕੁਦਰਤੀ ਆਫਤਾਂ ਨੇ, ਕੁਦਰਤੀ ਇਸ ਵਿੱਚ ਜੋ ਜੋ ਚੀਜ਼ਾਂ ਉਪਜਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਚਰਚਾ ਕਰਦੇ ਰਹਿੰਦੇ, ਲੇਕਿਨ ਕੁਛ ਇਨਸਾਨ ਦੀਆਂ ਆਪਣੀਆਂ ਸਹੇੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡੀ ਇਗਜ਼ਾਮਪਲ ਇਸ ਵੇਲੇ ਹੈ ਜੀ ਮਿਡਲ ਈਸਟ ਦੀ ਜੰਗ। USA ਤੇ ਇਰਾਨ ਵੱਲੋਂ ਇੱਕ ਦੂਸਰੇ ਤੇ ਦਵੱਲੇ ਹਮਲੇ ਕੀਤੇ ਗਏ ਨੇ, ਤੇ ਇਹ ਵੀ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਨੁਕਸਾਨ ਵੀ ਕਾਫੀ ਹੋਇਆ। ਅਮਰੀਕਾ ਵਾਲੇ ਤਾਂ ਕਹਿੰਦੇ ਨੇ ਕਿ ਸਟੇਟ ਆਫ ਫਾਰਮੂਜ਼ ਦੇ ਲਾਗੇ ਇਰਾਨ ਦੇ 90 ਮਿਲਟਰੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ, ਤੇ ਇਰਾਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ 14 ਵਿਅਕਤੀ ਮਾਰੇ ਗਏ ਨੇ। ਇੱਕ ਬਹੁਤ ਉੱਚਾ ਟਾਵਰ ਹੈ ਜਿਸ ਵਿੱਚ ਬਿਲਡਿੰਗ ਹੈ ਚਾਬਹਾਰ ਦੇ ਵਿੱਚ, ਜੋ ਕਿ ਬੰਦਰਗਾਹ ਦਾ ਸ਼ਹਿਰ ਹੈ, ਉੱਥੇ ਇੱਕ ਕੰਟਰੋਲ ਟਾਵਰ ਨੂੰ ਨੁਕਸਾਨ ਹੋਇਆ ਜਿਹੜਾ ਹੈ ਉਹ ਵੀਡੀਓ ਵਿੱਚ ਫੋਟੋਆਂ ਵਿੱਚ ਸਾਫ਼ ਦਿਸ ਰਿਹਾ। ਸਟੇਟ ਮੀਡੀਆ ਨੇ ਇਹ ਵੀ ਦੱਸਿਆ ਕਿ ਇੱਕ ਨਿਊਕਲੀਅਰ ਪਾਵਰ ਪਲਾਂਟ ਤੇ ਵੀ ਹਮਲਾ ਕੀਤਾ ਗਿਆ, ਤੇ USA ਨੇ ਇਸ ਲੇਟੈਸਟ ਸਟ੍ਰਾਈਕ ਦੇ ਬਾਰੇ ਹੋਰ ਕੁਛ ਨਹੀਂ ਦੱਸਿਆ। ਇਰਾਨ ਨੇ ਇਹ ਕਿਹਾ ਕਿ USA ਦੇ ਜਿਹੜੇ ਐਸੈਟਸ ਨੇ ਕੁਵੈਤ, ਬਹਿਰੀਨ, ਕਤਰ ਦੇ ਵਿੱਚ, ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ, ਤੇ ਕੁਵੈਤ ਦੇ ਜਾਰਡਨ ਇਰਾਕ ਸਟੇਟ ਲਿੰਕ ਮੀਡੀਆ ਦੇ ਦੱਸਣ ਮੁਤਾਬਕ ਇਹ ਹਮਲੇ ਹੋਏ ਨੇ ਇਰਾਨ ਵੱਲੋਂ ਕੁਵੈਤ, ਬਹਿਰੀਨ ਤੇ ਕਤਰ ਦੇ ਵਿੱਚ। ਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੇ ਬਰੀਅਲ ਸਾਈਟ ਤੇ ਹਜ਼ਾਰਾਂ ਲੋਕ, ਸੈਂਕੜੇ ਲੋਕ ਜਿਹੜੇ ਨੇ ਉਹ ਕਤਰ ਹੋ ਚੁੱਕੇ ਨੇ, ਤੇ 6 ਦਿਨਾਂ ਦੇ ਵਿੱਚ ਫਿਊਨਰਲ ਇਵੈਂਟਸ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ। ਸੋ ਇਸ ਵੇਲੇ ਕੋਈ ਵਧੀਆ ਹਾਲਾਤ ਨਹੀਂ ਹੈਗੇ ਮਿਡਲ ਈਸਟ ਦੇ ਵਿੱਚ, ਤੇ ਜੇ ਦੇਖਿਆ ਜਾਵੇ ਤਾਂ ਇਹਨਾਂ ਦਾ ਕੋਈ ਨਿੜ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਰਿਜ਼ਲਟ ਨਿਕਲਣ ਦਾ ਕੋਈ ਸਾਨੂੰ ਤਰੀਕਾ ਵੀ ਨਜ਼ਰ ਨਹੀਂ ਆ ਰਿਹਾ। ਕੋਈ ਜਿਹੜਾ ਐਂਡ ਨਹੀਂ ਦੱਸਿਆ ਗਿਆ ਇਹਦੇ ਵਿੱਚ ਕਿ ਇਹ ਕਦੋਂ ਖਤਮ ਹੋਵੇਗਾ ਸਾਰਾ ਕੁਛ। ਸੋ ਹਾਲ ਦੀ ਘੜੀ ਹਾਲਾਤ ਇੱਕ ਕਿਸਮ ਦੇ ਅਸੀਂ ਕਹਿ ਸਕਦੇ ਹਾਂ ਕਿ ਵਿਗੜੇ ਹੀ ਹੋਏ ਨੇ ਮਿਡਲ ਈਸਟ ਦੇ ਵਿੱਚ, ਤੇ ਸਟੇਟ ਆਫ ਫਾਰਮੂਜ਼ ਦਾ ਡਿਸਪਿਊਟ ਜਿਹੜਾ ਸ਼ੁਰੂ ਹੋਇਆ ਕੁਛ ਬੇੜਿਆਂ ਤੇ ਹਮਲੇ ਤੋਂ ਬਾਅਦ ਜੋ ਅਮਰੀਕਾ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ, ਤੇ ਇਸ ਤੋਂ ਬਾਅਦ ਹੀ ਸਾਰੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਪੈਦਾ ਹੋਏ ਨੇ। ਉਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਵਿਜ਼ਿਟ ਕਰ ਰਹੇ ਨੇ, ਤੇ ਪਹਿਲਾ ਸਟੇਟ ਵਿਜ਼ਿਟ ਹੈ ਤਕਰੀਬਨ 25 ਸਾਲਾਂ ਦੇ ਵਿੱਚ ਓਟਵਾ ਤੇ ਰਿਆਤ ਦੇ ਦਰਮਿਆਨ, ਤੇ ਉੱਥੇ ਐਨਰਜੀ ਨਾਲ ਤੇ ਮਾਈਨਿੰਗ ਨਾਲ ਸੰਬੰਧਿਤ ਕੁਛ ਵਿਚਾਰਾਂ ਹੋਈਆਂ ਨੇ। ਕਾਰਨੀ ਵੀਰਵਾਰ ਨੂੰ ਆਏ ਸੀ ਤੇ ਕਿਉਂਕਿ ਨਾਟੋ ਦੇ ਵਿੱਚ ਟਰਕੀਏ ਦੇ ਵਿੱਚ ਸਮਿਟ ਹੋ ਰਿਹਾ ਸੀ ਨਾਟੋ ਸਮਿਟ, ਤੇ ਟ੍ਰੇਡ ਰਿਲੇਸ਼ਨਸ਼ਿਪ ਜਿਹੜੇ ਨੇ ਡਿਵਰਸੀਫਾਈ ਕਰਨ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਡੋਨਲਡ ਟਰੰਪ ਬਹੁਤ ਸਖਤੀ ਵਰਤ ਰਹੇ ਨੇ ਕੈਨੇਡਾ ਤੇ। ਇਸ ਵਿਜ਼ਿਟ ਦੇ ਵਿੱਚ ਐਗਰੀਮੈਂਟਸ ਹੋਏ ਨੇ ਜਿਸ ਵਿੱਚ ਮਾਈਨਿੰਗ, ਐਨਰਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਵਿਚਾਰ ਚਰਚਾ ਹੋਈਆਂ ਨੇ, ਤੇ ਇਹਦੇ ਬਾਰੇ ਮੁੱਢਲੀਆਂ ਗੱਲਾਂ ਬਾਤਾਂ ਹੋਈਆਂ ਨੇ। ਤੇ ਮਾਰਕ ਕਾਰਨੀ ਦੇ ਆਫਿਸ, ਪ੍ਰਧਾਨ ਮੰਤਰੀ ਦੇ ਆਫਿਸ ਦਾ ਕਹਿਣਾ ਕਿ ਅਗਲੇ ਸਾਲ ਇਹਨਾਂ ਨੂੰ ਫਾਈਨਲ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਨੇ ਕੁਛ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੇ ਸਾਈਨ ਵੀ ਕੀਤੇ ਨੇ, 13 ਨਵੇਂ ਸਮਝੌਤੇ ਨੇ, ਹੈਲਥ ਦੇ, ਡਿਫੈਂਸ ਦੇ ਵੀ ਹੋਏ ਨੇ, ਤੇ ਸਮਝੌਤਿਆਂ ਦੀ ਕੁੱਲ ਕੀਮਤ $1 ਬਿਲੀਅਨ ਤੋਂ ਵੱਧ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਹਨਾਂ ਐਗਰੀਮੈਂਟਸ ਦੇ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਮਾਈਨਿੰਗ ਤੇ ਕਲੀਨ ਐਨਰਜੀ ਪ੍ਰੋਜੈਕਟ ਜਿਹੜੇ ਨੇ ਸਾਊਦੀ ਅਰੇਬੀਆ ਦੇ ਵਿੱਚ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਇਹ ਸਾਰੀਆਂ ਗੱਲਾਂ ਹੋਈਆਂ ਨੇ, ਤੇ ਨਾਲ ਦੀ ਨਾਲ ਕਾਰਨੀ ਦੇ ਆਫਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਕੈਨੇਡਾ ਦੇ ਪੈਨਸ਼ਨ ਫੰਡ ਜਿਹੜੇ CPP ਹੈ, ਇਹਨਾਂ ਦੀ ਫੋਰਨ ਦੇ ਵਿੱਚ ਬਹੁਤ ਜਗ੍ਹਾ ਇਨਵੈਸਟਮੈਂਟ ਹੈ, ਤੇ ਉਧਰੋਂ ਵੀ ਅਸੀਂ ਸੋਚਾਂਗੇ ਕਿ ਉਹਨਾਂ ਦਾ ਡੈਲੀਗੇਸ਼ਨ
ਇੱਥੇ ਲਿਆ।

ਆਵਾਂਗੇ ਤੇ ਉਹ ਦੱਸਣਗੇ ਕਿ ਕੀ ਸਾਊਦੀ ਦੇ ਵਿੱਚ ਵੀ ਕੁਛ ਸਾਡੇ ਨਾਲ ਸਮਝੌਤੇ ਦੇ ਤਹਿਤ ਕੁਛ ਗੱਲਬਾਤ ਹੋ ਸਕਦੀ ਹੈ ਤੇ ਅਸੀਂ ਸੀਪੀਪੀ ਦਾ ਪੈਸਾ ਇੱਥੇ ਇਨਵੈਸਟ ਕਰ ਸਕਦੇ ਹਾਂ। ਖੈਰ ਇੱਕ ਪਾਸੇ ਸਮਝੌਤੇ ਨੇ, ਦੂਸਰੇ ਪਾਸੇ ਜਿਹੜੇ ਸਵਾਲ ਇਹ ਸੀ ਕਿ ਸਾਊਦੀ ਅਰਬ ਤੇ ਸਵਾਲ ਉੱਠਦੇ ਸੀ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ, ਤੇ ਇਸ ਤੋਂ ਪਹਿਲਾਂ ਇੱਕ ਪੱਤਰਕਾਰ ਮਾਰੇ ਗਏ ਸੀ ਜਿਨ੍ਹਾਂ ਦੇ ਬਾਰੇ ਸਮੇਂ ਸਮੇਂ ਤੇ ਰੌਲਾ ਪੈਂਦਾ ਰਹਿੰਦਾ, ਪਰ ਜਦੋਂ ਹਿਊਮਨ ਰਾਈਟਸ ਦੇ ਮੁੱਦੇ ਦੀ ਗੱਲ ਆਈ ਤਾਂ ਮਾਰਕ ਕਾਰਨੀ ਹੋਰਾਂ ਨੇ ਜਵਾਬ ਦਿੱਤਾ ਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤੇ ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਇਨਫੈਕਟਿਵ ਸਟ੍ਰੈਟਜੀ ਹੈ, ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਇਹ ਕੋਈ ਚੰਗੀ ਨੀਤੀ ਨਹੀਂ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਨੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ। ਸੋ ਉਹ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਸੈਟਿਸਫਾਈਂਗ ਹੋ ਸਕਦਾ ਪਰ ਇਨਫੈਕਟਿਵ ਹੈ, ਇਸਦਾ ਕੋਈ ਅਸਰ ਨਹੀਂ ਹੁੰਦਾ। ਸੋ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜੀਆਂ ਮੁੱਦਿਆਂ 'ਤੇ ਕੁਛ ਹਿਊਮਨ ਰਾਈਟਸ ਦੇ ਜੋ ਐਗਰੀਮੈਂਟਸ ਨਹੀਂ ਹੈਗੇ ਸਾਊਦੀ ਅਰਬ ਦੇ ਨਾਲ, ਕੀ ਉਹਨਾਂ ਨਾਲੋਂ ਬਿਜ਼ਨਸ ਅਤੇ ਇਕੋਨਮੀ ਜ਼ਿਆਦਾ ਜ਼ਰੂਰੀ ਹੈ। ਉਦੋਂ ਉਹਨਾਂ ਨੇ ਇਹ ਜਿਹੜਾ ਸੀ ਜਵਾਬ ਦਿੱਤਾ। ਬਿਨ ਸਲਮਾਨ ਨੂੰ ਸਾਊਦੀ ਅਰਬ ਦੇ ਵਿੱਚ ਵੀਰਵਾਰ ਨੂੰ ਉਹ ਮਿਲੇ ਅਤੇ ਜਿਵੇਂ ਪਹਿਲਾਂ ਦੱਸਿਆ ਕਿ ਵਪਾਰਕ ਸੰਬੰਧਾਂ ਨੂੰ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾਵਾਂ ਜਿਹੜੀਆਂ ਨੇ ਉਹ ਹੋਈਆਂ ਨੇ। ਵਾਪਸ ਕੈਨੇਡਾ ਦੀ ਗੱਲ ਕਰਦੇ, ਲੇਕਿਨ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਖੇਡ ਜਗਤ ਦੀ ਕਰ ਲਈ ਹੈ ਜੀ। ਫੀਫਾ ਦੇ ਵਿੱਚ ਅੱਜ ਜੋ ਕੁਆਟਰ ਫਾਈਨਲ ਸੀਗਾ ਜੀ, ਉਸ ਦੇ ਪਹਿਲੇ ਕੁਆਟਰ ਫਾਈਨਲ ਦੇ ਵਿੱਚ ਫਰਾਂਸ ਨੇ ਮੋਰਾਕੋ ਨੂੰ 2-0 ਨਾਲ ਹਰਾ ਦਿੱਤਾ। ਮੰਬਾਪੇ ਵੱਲੋਂ 60ਵੇਂ ਮਿੰਟ ਦੇ ਵਿੱਚ ਅਤੇ ਓਸਮੇਨ ਵੱਲੋਂ 66ਵੇਂ ਮਿੰਟ ਦੇ ਵਿੱਚ ਗੋਲ ਕਰਕੇ ਫਰਾਂਸ ਨੂੰ ਇਹ 2-0 ਦੀ ਲੀਡ ਦਿਵਾਉਣ ਦੇ ਵਿੱਚ ਮਦਦ ਕੀਤੀ ਗਈ। ਅਤੇ ਹੁਣ ਅਗਲਾ ਮੁਕਾਬਲਾ ਫਰਾਂਸ ਦਾ ਸਪੇਨ ਅਤੇ ਬੈਲਜੀਅਮ ਵਿਚਕਾਰ ਹੋਣ ਵਾਲੇ ਮੈਚ ਵਿੱਚੋਂ ਜੇਤੂ ਟੀਮ ਨਾਲ ਹੋਵੇਗਾ। ਦੂਸਰੇ ਜਿਹੜੇ ਦੋ ਕੁਆਟਰ ਫਾਈਨਲ ਨੇ ਨਾਰਵੇ ਅਤੇ ਇੰਗਲੈਂਡ ਅਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੇ ਦਰਮਿਆਨ ਇਹ ਮੈਚ ਹੋਵੇਗਾ। ਸੋ ਆਖਰੀ ਫੇਜ਼ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਹੈ ਫੀਫਾ ਦਾ ਜੇ ਪਹੁੰਚਿਆ ਹੋਇਆ। ਇਸ ਵੇਲੇ ਜੋ ਗੋਲਡਨ ਬੂਟ ਅਵਾਰਡ ਹੈ ਲਿਓਨਲ ਮੈਸੀ ਦੇ ਨਾਮ ਅਤੇ 8 ਗੋਲ ਉਹਨਾਂ ਨੇ ਪੂਰੇ ਟੂਰਨਾਮੈਂਟ ਵਿੱਚ ਕੀਤੇ ਨੇ। ਅਤੇ ਐਰਲਿੰਗ ਹਾਲੈਂਡ ਜਿਹੜੇ ਨੇ ਜੀ ਨਾਰਵੇ ਦੇ ਬੜੇ ਫੇਮਸ ਹੋਏ ਨੇ ਇਸ ਵਰਲਡ ਕੱਪ ਦੇ ਵਿੱਚ, ਉਹਨਾਂ ਨੇ 7 ਗੋਲ ਕੀਤੇ ਨੇ। ਮੰਬਾਪੇ ਜਿਹੜੇ ਨੇ ਜੀ ਫਰਾਂਸ ਦੇ ਬੜੇ ਫੇਮਸ ਪਲੇਅਰ ਨੇ, 7 ਗੋਲ ਉਹਨਾਂ ਨੇ ਕੀਤੇ ਹੋਏ ਨੇ। ਸੋ ਬੜੇ ਇੰਟਰਸਟਿੰਗ ਦੌਰ ਦੇ ਵਿੱਚ ਪਹੁੰਚਦਾ ਹੈ ਅਤੇ ਨਾਲ ਨਾਲ ਕੰਟਰੋਵਰਸੀ ਵੀ ਚੱਲ ਰਹੀ ਹੈ। ਫੀਫਾ 'ਤੇ ਵੀ ਦੋਸ਼ ਲੱਗੇ ਨੇ ਕਈ ਤਰ੍ਹਾਂ ਦੇ, ਡਿਸਿਪਲਿਨ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ, ਡੋਨਲਡ ਟਰੰਪ ਦੀ ਗੱਲ ਮੰਨੀ ਗਈ। ਸੋ ਇਹ ਚੱਲਦਾ ਰਹੇਗਾ, ਲੇਕਿਨ ਵਰਲਡ ਕੱਪ ਆਪਣੇ ਆਖਰੀ ਦੌਰ ਦੇ ਵਿੱਚ ਉਹ ਹੁਣ ਸ਼ਾਮਲ ਹੋ ਗਿਆ ਜੀ, ਉਹ ਦਾਖਲ ਹੋ ਗਿਆ। ਖਬਰਾਂ ਕੁਛ ਹੋਰ ਹੈਗੀਆਂ ਨੇ ਸਾਡੇ ਕੋਲ। ਕੰਜ਼ਰਵੇਟਿਵ ਪਾਰਟੀ ਦੀ ਖਬਰ, 2025 ਦੇ ਵਿੱਚ ਜਦੋਂ ਸ਼ੁਰੂਆਤ ਹੋਈ ਤਾਂ ਕੰਜ਼ਰਵੇਟਿਵ ਪਾਰਟੀ ਦੇ ਕੋਲ 84.6 ਮਿਲੀਅਨ ਦਾ ਰੈਵਨਿਊ ਸੀ। ਫਿਰ ਵੀ ਪਾਰਟੀ ਨੂੰ ਤਾਜ਼ਾ ਜਿਹੜੇ ਅੰਕੜੇ ਪ੍ਰਕਾਸ਼ਿਤ ਹੋਏ ਨੇ ਫਾਈਨੈਂਸ਼ੀਅਲ ਆਡਿਟਸ ਦੇ, ਉਹਨਾਂ ਮੁਤਾਬਕ 14 ਮਿਲੀਅਨ ਡਾਲਰ ਦਾ ਡੈਫੀਸਿਟ ਹੈ ਸਾਲ ਦੇ ਅਖੀਰ ਵਿੱਚ। ਇਲੈਕਸ਼ਨਸ ਕੈਨੇਡਾ ਵਿੱਚ ਨਾਲ ਫਾਈਲ ਕੀਤੇ ਗਏ ਆਡਿਟ ਵਿੱਚ ਪਤਾ ਲੱਗਦਾ ਕਿ ਕੰਜ਼ਰਵੇਟਿਵ ਨੂੰ ਕਈ ਜਗ੍ਹਾ 'ਤੇ ਡੈਫੀਸਿਟ ਦਾ ਸਾਹਮਣਾ ਕਰਨਾ ਪਿਆ, ਪਰ 2025 ਦੇ ਵਿੱਚ ਨੈੱਟ ਡੈਟ ਜਿਹੜਾ 5 ਬਿਲੀਅਨ ਤੱਕ ਆ। 2024 ਵਿੱਚ ਫੰਡ ਜਿਹੜਾ ਸੀ 9.4 ਮਿਲੀਅਨ ਦਾ ਸਰਪਲਸ ਸੀ। ਅਤੇ ਇਸ ਵੇਲੇ ਲਿਬਰਲ ਪਾਰਟੀ ਕੋਲ 2025 ਦੇ ਵਿੱਚ ਐਨੂਅਲ ਸਰਪਲਸ 3.6 ਮਿਲੀਅਨ ਸੀ, ਕਿਉਂਕਿ ਉਹਨਾਂ ਦਾ ਰੈਵਨਿਊ 60 ਮਿਲੀਅਨ ਤੋਂ ਵੱਧ ਆਇਆ 2024 ਵਿੱਚ, ਡੈਫੀਸਿਟ ਜਿਹੜਾ ਸੀ ਉਹ 1.7 ਮਿਲੀਅਨ ਦਾ। ਆਡਿਟ ਦੇ ਵਿੱਚ ਇਹ ਵੀ ਕਿਹਾ ਕਿ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਫੰਡ ਰੇਜ਼ਿੰਗ ਆਰਮ ਹੈ, ਉਹਨਾਂ ਨੇ ਕੁਝ ਫਾਈਨੈਂਸ਼ੀਅਲ ਪੋਜੀਸ਼ਨ ਆਪਣੀ ਇੰਪਰੂਵ ਕੀਤੀ ਹੈ, ਅਤੇ ਪਰ 2024 ਨਾਲੋਂ ਜੋ ਫਰਕ ਪਿਆ ਉਸਨੂੰ ਹੋਰ ਖਰਚਿਆਂ ਦੇ ਵਿੱਚ ਉਸਨੂੰ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ NDP ਨੇ ਅਜੇ ਤੱਕ ਆਪਣਾ ਆਡਿਟਡ ਰਿਪੋਰਟ ਜਿਹੜੀ ਹੈ ਫਾਈਨੈਂਸ਼ੀਅਲ ਉਹ ਫਾਈਲ ਨਹੀਂ ਕੀਤੀ। ਇਲੈਕਸ਼ਨ ਸਪੈਂਡਿੰਗ ਦੇ ਵਿੱਚ ਜਿਹੜੀ ਗੱਲ ਹੈ ਕਿ ਪਿਛਲੇ ਸਾਲ ਡੋਨੇਸ਼ਨ ਅਤੇ ਇਲੈਕਸ਼ਨ ਰਿਬੇਟਸ ਦੇ ਰੂਪ ਦੇ ਵਿੱਚ ਪਾਰਟੀਆਂ ਕੋਲ ਪੈਸਾ ਆਇਆ ਸੀ,

ਤੇ ਇਹਨਾਂ ਵਿੱਚ ਲਿਬਰਲ ਜਿਹੜੇ ਸੀ ਉਹਨਾਂ ਨੂੰ 29 ਮਿਲੀਅਨ ਦੀ ਡੋਨੇਸ਼ਨ ਮਿਲੀ, 31 ਮਿਲੀਅਨ ਦੀਆਂ ਇਲੈਕਸ਼ਨ ਰਿਬੇਟਸ ਮਿਲੀਆਂ। ਕੰਜ਼ਰਵੇਟਿਵ ਨੇ 48 ਮਿਲੀਅਨ ਡੋਨੇਸ਼ਨ ਦੇ ਵਿੱਚ ਲਏ ਤੇ ਇੰਡੀਪੈਂਡੈਂਟ ਆਡਿਟ ਜਿਹੜੇ ਨੇ ਆਪਣੇ ਐਕਸਪੈਂਸ ਦੇ ਉਹਨਾਂ ਵਿੱਚ 32.7 ਮਿਲੀਅਨ ਟ੍ਰਾਂਸਫਰ ਗੌਰਮੈਂਟ ਦੇ ਹੈਗੇ ਨੇ, ਪਰ ਉਸ ਵਿੱਚ ਬ੍ਰੇਕਡਾਊਨ ਨਹੀਂ ਦਿੱਤੀ ਗਈ ਕਿ ਕਿੱਥੇ ਕਿੱਥੇ ਨੂੰ ਟ੍ਰਾਂਸਫਰ ਨੇ ਅਤੇ ਕਿੱਥੇ ਕਿੱਥੇ ਖਰਚੇ ਗਏ ਨੇ। ਸੋ ਖਰਚੇ ਵੱਡੇ ਹੋਏ ਨੇ, ਸਪੈਂਡਿੰਗ ਕਾਫੀ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੀ, ਪਰ ਜਿੱਤ ਨਹੀਂ ਨਜ਼ਰ ਆਈ। $100 ਮਿਲੀਅਨ ਤਕਰੀਬਨ ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਨੇ ਖਰਚਿਆ, ਅਤੇ ਇਸ ਦੇ ਬਾਵਜੂਦ ਕੰਜ਼ਰਵੇਟਿਵ ਜਿਹੜੇ ਸੀ ਉਹ ਹਾਰੇ ਅਤੇ ਲੀਡਰ ਪੀਅਰ ਪੋਲੀਅਬ ਆਪਣੀ ਸੀਟ ਵੀ ਹਾਰੇ ਅਤੇ ਉਹਨਾਂ ਦੇ ਕੁਛ ਜਿਹੜੇ ਨੇ ਚਾਰ ਮੈਂਬਰ ਜਿਹੜੇ ਨੇ ਫਲੋਰ ਕਰੋਸ ਕਰਕੇ ਲਿਬਰਲ ਵਿੱਚ ਸ਼ਾਮਲ ਹੋ ਚੁੱਕੇ ਨੇ। ਸੋ ਸਥਿਤੀ ਇਹ ਜਿਹੜੀ ਹੈ ਇਸ ਵੇਲੇ ਕੰਜ਼ਰਵੇਟਿਵ ਦੀ ਇਹ ਹੈ ਜੀ। ਟਰੱਕਿੰਗ ਕੰਪਨੀ ਅਗਰ ਅਨਸੇਫ ਹੋਵੇ ਓਪਰੇਟ ਕਰਨ ਲਈ ਅਤੇ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਹੋਵੇ, ਇਹ ਗੱਲ ਕਿਵੇਂ ਲੱਗਦੀ ਹੈ? ਪਰ ਇੱਕ ਦੀ ਕੰਪਨੀ ਨਹੀਂ ਹੈ, ਇੱਕ ਪ੍ਰਾਈਵੇਟ ਮੀਡੀਆ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਅਤੇ 100 ਕੰਪਨੀਆਂ ਜਿਨ੍ਹਾਂ ਦੇ ਸੇਫਟੀ ਇਨਫੈਕਸ਼ਨ ਦੀਆਂ 100 ਤੋਂ ਵੱਧ ਜਿਹੜੀਆਂ ਉਹਨਾਂ ਦੀਆਂ ਵਾਇਓਲੇਸ਼ਨ ਪਾਈਆਂ ਗਈਆਂ, ਲੇਬਰ ਵਾਇਓਲੇਸ਼ਨ, ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਲਈ 2019 ਤੋਂ ਲੈ ਕੇ ਜਿਹੜੀ ਮਨਜ਼ੂਰੀ ਮਿਲੀ ਹੈ। ਇਹ ਕੰਪਲਾਇੰਸ ਇਸ਼ੂ ਜਿਹੜੇ ਨੇ ਸੇਫਟੀ ਆਡਿਟਸ ਦੇ ਰਿਕਾਰਡਿੰਗ ਨੇ ਅਤੇ ਇੱਕ ਕੈਰੀਅਰ ਜਿਹੜਾ ਆਈਡੈਂਟੀਫਾਈ ਕੀਤਾ ਗਿਆ ਉਹਨਾਂ ਦੇ ਬਹੁਤ ਜ਼ਬਰਦਸਤ ਸੇਫਟੀ ਇਸ਼ੂ ਸਨ, ਪਰ ਉਹਨਾਂ ਨੂੰ ਟੈਂਪਰੇਰੀ ਵਰਕਰ ਹਾਇਰ ਕਰਨ ਲਈ 3 ਵਾਰ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ ਕੁਛ ਕੰਪਨੀਆਂ ਦੇ ਨਾਮ ਵੀ ਦਿੱਤੇ ਗਏ ਨੇ, ਉਹਨਾਂ ਦੇ ਸਾਰਿਆਂ ਦੇ ਰਿਕਾਰਡ ਜਿਹੜੇ ਨੇ ਇਸ ਤਰ੍ਹਾਂ ਕੱਢ ਕੇ ਦੱਸੇ ਗਏ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਰਿਕਾਰਡ ਹੋਣ ਦੇ ਬਾਵਜੂਦ ਟੈਂਪਰੇਰੀ ਫੋਰਨ ਵਰਕਰ ਜਿਹੜੇ ਸੀ ਰੱਖਣ ਦੀ ਇਜਾਜ਼ਤ ਦਿੱਤੀ ਗਈ। ਟਰੱਕ ਡਰਾਈਵਰ ਪੋਜੀਸ਼ਨਸ ਟੈਂਪਰੇਰੀ ਫੋਰਨ ਵਰਕਰ ਦੇ ਦੁਆਰਾ ਜਿਹੜੀਆਂ ਅਪਰੂਵ ਕੀਤੀਆਂ ਗਈਆਂ ਉਹ 2024 ਦੇ ਵਿੱਚ ਸਭ ਤੋਂ ਵੱਧ ਸੀ, ਜਿੱਥੇ ਇਹਨਾਂ ਦੀ ਗਿਣਤੀ 8000 ਤੋਂ ਵੱਧ ਸੀ, ਲੇਕਿਨ 25 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ 4000 ਦੇ ਲਾਗੇ ਛਾਗੇ ਆ ਚੁੱਕੀ ਹੈ, ਅੱਧ ਤੋਂ ਵੀ ਥੱਲੇ ਹੈ। ਸੋ ਇਸ ਤਰ੍ਹਾਂ ਦੇ ਕੇਸਿਸ ਹੈਗੇ ਨੇ, ਸਰਕਾਰਾਂ ਵੱਲੋਂ ਹੁਣ ਬਹੁਤ ਵੱਡੇ ਪੱਧਰ 'ਤੇ ਸਖ਼ਤੀ ਜਿਹੜੀ ਹੈ ਇਸ ਮਾਮਲੇ 'ਤੇ ਕੀਤੀ ਜਾ ਰਹੀ ਹੈ ਜੀ। ਐਡਮਿੰਟਨ ਦੇ ਨੇੜੇ ਇੱਕ ਵੱਡਾ ਡਾਟਾ ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ। ਮੈਟਾ ਕੰਪਨੀ ਜੋ ਕਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਵਗੈਰਾ ਚਲਾਉਂਦੀ ਹੈ ਜੀ, ਉਹਨਾਂ ਵੱਲੋਂ ਇਹ ਲਾਇਆ ਜਾਵੇਗਾ, ਉਹ ਲਾਉਣਗੇ। ਪਰ ਨਾਲ ਦੀ ਨਾਲ ਖਾਸ ਗੱਲ ਇਹ ਹੈ ਜੀ ਕਿ ਡਾਟਾ ਸੈਂਟਰ ਦੇ ਵਿੱਚ ਜੋ ਜੋ ਹੁਣ ਤੱਕ ਗੱਲਾਂ ਸਾਹਮਣੇ ਆਈਆਂ ਉਹਨਾਂ ਮੁਤਾਬਕ ਬਿਜਲੀ ਵੱਡੇ ਪੱਧਰ 'ਤੇ ਵਰਤੀ ਜਾਵੇਗੀ ਅਤੇ ਉਸ ਵਾਸਤੇ ਬਿਜਲੀ ਪ੍ਰੋਡਿਊਸ ਕਰਨੀ ਪਏਗੀ। ਨਾਲ ਪਾਣੀ ਦੀ ਵਰਤੋਂ ਬਾਰੇ ਵੀ ਬਹੁਤ ਸਾਰੇ ਤੌਖਲੇ ਖੜ੍ਹੇ ਹੋਏ ਨੇ। ਸਰਕਾਰ ਲੇਕਿਨ ਇਸ ਨੂੰ ਬਹੁਤ ਵੱਡੇ ਤੌਰ 'ਤੇ ਪ੍ਰਚਾਰ ਰਹੀ ਹੈ ਕਿ ਸਾਡੇ ਲਈ ਬਹੁਤ ਵੱਡੀ ਜਿੱਤ ਹੈ ਜੋ ਡਾਟਾ ਸੈਂਟਰ ਕੈਨੇਡਾ ਦਾ ਸਭ ਤੋਂ ਵੱਡਾ ਇੱਥੇ ਐਡਮਿੰਟਨ ਲੱਗੇ ਆ ਰਿਹਾ। ਪ੍ਰੈਮੀਅਰ ਡੈਨੀਅਲ ਸਮਿਥ ਨੇ ਇਹ ਹੁਣ ਫਿਰ ਉਸ ਦੀ ਪ੍ਰੋੜਤਾ ਕੀਤੀ ਹੈ ਕਿ ਇਹ ਵੀ ਕਿ ਪ੍ਰੋਵਿੰਸ ਦੀ ਇਕੋਨਮੀ ਨੂੰ ਜੋ ਬੂਸਟ ਹੈ ਉਹ ਮਿਲੇਗਾ ਇਹਦੇ ਨਾਲ, ਅਤੇ ਮੈਟਾ ਡਾਟਾ ਸੈਂਟਰ ਜਿਹੜਾ ਹੈ ਜੀ ਉਹ ਆਪਣਾ ਖਰਚਾ ਆਪ ਚੁੱਕੇਗਾ। ਇਹ ਟੈਕ ਕੰਪਨੀ ਨੇ ਜਿਹੜੀ ਹੈ ਇਹਦਾ ਨੋਇਜ਼, ਐਨਰਜੀ ਕੰਜ਼ਪਸ਼ਨ, ਰੈਵਨਿਊ ਜਨਰੇਸ਼ਨ, ਇਹਨਾਂ ਸਾਰੇ ਸਵਾਲਾਂ 'ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਦੇਖਿਆ ਅਤੇ ਪ੍ਰਾਈਵੇਟ ਸੈਕਟਰ ਦੀ 13 ਬਿਲੀਅਨ ਦੇ ਲਾਗੇ ਛਾਗੇ ਦੀ ਫੰਡਿੰਗ ਹੈ ਅਤੇ ਅਲਬਰਟਾ ਗੌਰਮੈਂਟ ਨੇ ਐਸਟੀਮੇਟ ਕੀਤਾ ਕਿ ਪ੍ਰੋਵਿੰਸ ਇਸ ਪ੍ਰੋਜੈਕਟ ਦੇ ਨਾਲ 3000 ਕੱਚੀਆਂ ਕੰਸਟਰਕਸ਼ਨ ਜੋਬਸ ਅਤੇ 300 ਪੱਕੀਆਂ ਨੌਕਰੀਆਂ ਆਪਰੇਸ਼ਨ ਦੇ ਦੌਰਾਨ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ ਅਤੇ ਇਹਦੇ ਨਾਲ ਮੈਟਾ ਦੁਆਰਾ ਰੋਇਲਟੀ, ਟੈਕਸਿਸ ਲੈਵੀ ਅਤੇ ਫੀਸ ਵੀ ਦਿੱਤੇ ਜਾਣਗੇ। ਅਤੇ ਸਰਕਾਰ ਦਾ ਇਹ ਕਹਿਣਾ ਕਿ $250 ਮਿਲੀਅਨ ਸਾਲਾਨਾ ਦੀ ਸਾਨੂੰ ਸਰਕਾਰ ਨੂੰ ਆਮਦਨ ਹੋਵੇਗੀ, ਅਲਬਰਟਾ ਇਕੋਨਮੀ ਜਾਂ ਅਲਬਰਟਾ ਟ੍ਰੇਜਰੀ ਦੇ ਵਿੱਚ ਇਹ ਮਾਇਆ ਜਾਵੇਗੀ। ਅਤੇ ਨਾਲ ਦੀ ਨਾਲ ਇਹ ਜਿਹੜੀ ਅਨਾਊਂਸਮੈਂਟ ਹੈ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਸਟਰਜਨ ਕਾਉਂਟੀ ਦੇ ਵਿੱਚ ਇਹ ਜਿਹੜਾ ਪਲਾਂਟ ਲੱਗੇਗਾ ਇਸ ਵਿੱਚ ਬਹੁਤਾ ਪਾਣੀ ਨਹੀਂ ਲੱਗਣਾ, ਪਾਣੀ ਥੋੜ੍ਹਾ ਜਿਹਾ ਠੀਕ ਠਾਕ ਹੀ ਵਰਤ ਹੋਵੇਗਾ, ਲੇਕਿਨ ਇਹ ਮੰਨਿਆ ਜਾਂਦਾ ਕਿ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਸੋ ਸਰਕਾਰ ਇਸ ਮਾਮਲੇ 'ਤੇ ਬੈਕਫੁੱਟ 'ਤੇ ਆ ਥੋੜ੍ਹੀ ਜਿਹੀ ਅਤੇ ਆਪਣਾ ਇਸ ਚੀਜ਼ ਨੂੰ

0: ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ US ਕੰਪਨੀ ਕਹਿੰਦੇ ਨੇ ਕਿ ਪਾਣੀ ਸਾਨੂੰ ਕੂਲਿੰਗ ਲਈ ਨਹੀਂ ਜ਼ਰੂਰਤ ਪਵੇਗੀ। ਅਤੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਜੋ ਉਹਨਾਂ ਨੇ ਗੱਲਬਾਤ ਕੀਤੀ ਕਿ 13 ਬਿਲੀਅਨ ਪਲੱਸ ਦੀ ਜਿਹੜੀ ਇਨਵੈਸਟਮੈਂਟ ਹੈ, 33 ਜਿਹੜੇ ਜਿਹੜੇ ਫੁੱਟਬਾਲ ਦਾ ਫੀਲਡ ਜਿੰਨਾ ਹੁੰਦਾ ਜੀ, 33 ਫੀਲਡ ਹੋਣ ਤੇ ਇੰਨਾ ਵੱਡਾ ਇਹ ਪਲਾਂਟ ਹੋਵੇਗਾ। ਤੇ ਨਵਾਂ ਨੈਚੁਰਲ ਗੈਸ ਪਲਾਂਟ ਲੱਗੇਗਾ ਜੋ ਕਿ ਬਿਜਲੀ ਜ਼ਿਆਦਾ ਬਣਾਉਂਦਾ ਹੈ, ਤੇ ਇੰਨੀ ਬਿਜਲੀ ਉਹ ਬਣਾਵੇਗਾ ਇੱਕ ਪਲਾਂਟ ਜਿੰਨੀ ਸਿਟੀ ਆਫ ਐਡਮਿੰਟਨ ਇਕੱਲਾ ਵਰਤਦਾ, ਤੇ ਉਹਦੇ ਨਾਲੋਂ ਵੀ ਜ਼ਿਆਦਾ ਹੋਵੇਗੀ। ਡਾਟਾ ਸੈਂਟਰ ਸਟਰਜਨ ਕਾਉਂਟੀ ਦੇ ਵਿੱਚ ਬਣੇਗਾ, ਤੇ ਹੋਰ ਕਈ ਹਾਈਪਰ ਸਕੇਲ ਪ੍ਰਪੋਜ਼ਲ ਕੈਨੇਡਾ ਦੇ ਵਿੱਚ ਹੈਗੇ ਨੇ। ਤੇ ਕਲੋਜ਼ਡ ਲੂਪ ਕੂਲਿੰਗ ਸਿਸਟਮ ਹੋਵੇਗਾ, ਕਹਿੰਦੇ ਕਿ ਸਰਵਰ ਜਿਹੜੇ ਨੇ ਗਰਮ ਨਾ ਹੋਣ, ਉਹਨਾਂ ਨੂੰ ਠੰਡਿਆਂ ਰੱਖਣ ਲਈ ਕੰਮ ਕੀਤਾ ਜਾਵੇਗਾ। ਪਾਣੀ ਘੱਟ ਵਰਤ ਹੋਵੇਗਾ ਇਹ ਤਾਂ ਚਲੋ ਸਮਾਂ ਦੱਸੇਗਾ, ਲੇਕਿਨ ਹਾਲ ਦੀ ਘੜੀ ਪ੍ਰਚਾਰ ਇਹੋ ਹੀ ਕੀਤਾ ਜਾ ਰਿਹਾ। ਬਰੈਂਪਟਨ ਓਨਟੇਰੀਓ ਦਾ ਇੱਕ ਵਾਸੀ 63 ਸਾਲਾਂ ਦਾ ਗੁਰ ਅੰਮ੍ਰਿਤ ਸਿੱਧੂ, ਗੁਰ ਅੰਮ੍ਰਿਤ ਸਿੱਧੂ ਨਾਮ ਤਾਂ ਬੜਾ ਹੀ ਸੋਹਣਾ ਹੈ, ਪਰ ਕੰਮ ਜਿਹੜੇ ਉਹ ਇਹੋ ਜਿਹੇ ਨੇ ਕਿ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਉਸਨੂੰ ਨਸ਼ੇ ਢੋਣ ਬਦਲੇ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਯੂਨਾਈਟਿਡ ਸਟੇਟਸ ਤੋਂ ਕੈਨੇਡਾ ਨੂੰ ਇੱਕ ਮਹੀਨੇ ਦੇ ਵਿੱਚ ਕਹਿੰਦੇ ਨੇ ਕਿ ਇੱਕ ਕ੍ਰਿਮੀਨਲ ਆਰਗੇਨਾਈਜੇਸ਼ਨ ਨੇ $17 ਮਿਲੀਅਨ ਦੇ ਨਸ਼ੇ ਲਿਆਂਦੇ, ਅਤੇ ਇਹ ਉਸ ਦੇ ਵਿੱਚ ਸ਼ਾਮਲ ਸੀ। ਲੀਡ ਡਿਫੈਂਡੈਂਟ ਹੈ US ਫੈਡਰਲ ਇੰਡਿਕਟਮੈਂਟ ਦੇ ਵਿੱਚ, ਜਿਸ ਵਿੱਚ ਡਰੱਗ ਟ੍ਰੈਫਿਕਿੰਗ ਗਰੁੱਪ ਨੂੰ ਚਾਰਜ ਕੀਤਾ ਗਿਆ। US ਅਫੀਸ਼ਲਸ ਨੇ ਨੋਟ ਕੀਤਾ ਕਿ ਇਸੇ ਕੇਸ ਦੇ ਵਿੱਚ 7ਵਾਂ ਬੰਦਾ ਹੈ ਜਿਹਨੇ ਆਪਣਾ ਗੁਨਾਹ ਕਬੂਲ ਕੀਤਾ। 63 ਸਾਲ ਉਮਰ ਹੈ ਅਤੇ ਹੁਣ ਉਸਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 24 ਜਨਵਰੀ 2024 ਦੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ। ਅਤੇ 8 ਵੱਖਰੇ ਵੱਖਰੇ ਸੈਪਰੇਟ ਲੋਡ ਜਿਹੜੇ ਨੇ, ਡਰੱਗ ਲੋਡ ਜਿਹੜੇ ਨੇ, ਉਹਨਾਂ ਨੂੰ ਲਿਜਾਣ ਦਾ ਬਾਰਡਰ ਪਾਰ ਕਰਾਉਣ ਦਾ ਦੱਸਿਆ ਜਾਂਦਾ ਇਹਦੇ ਕੋਲ, ਜਿਸ ਵਿੱਚ 523 ਕਿਲੋ ਮੈਥਮਫੈਟਾਮਾਈਨ, 347 ਕਿਲੋ ਕੋਕੇਨ, ਸਤੰਬਰ 13, 2022 ਤੋਂ ਅਕਤੂਬਰ 24, 2022 ਤੱਕ ਇਹ ਕਰਨ ਦਾ ਦੋਸ਼ ਇਸ 'ਤੇ ਲਾਇਆ ਗਿਆ। ਸੋ US ਡਿਸਟ੍ਰਿਕਟ ਅਟਾਰਨੀ ਦਾ ਕਹਿਣਾ ਕਿ ਸਿੱਧੂ ਅਤੇ ਉਸਦੇ ਕੋ ਕੰਸਪੀਰੇਟਰ ਜਿਹੜੇ ਹੈਗੇ ਨੇ, ਉਹਨਾਂ ਨੇ ਡਰੱਗਸ ਜਿਹੜੀਆਂ ਨੇ ਅਮਰੀਕਾ ਤੋਂ ਜਿਹੜੀਆਂ ਪਹੁੰਚੀਆਂ ਸੀ ਉਹ ਕੈਨੇਡਾ ਵਿੱਚ ਹਾਸਲ ਕੀਤੀਆਂ, ਅਤੇ ਹੋਰ ਕਈ ਜਗ੍ਹਾ 'ਤੇ ਫਿਰ ਉਹਨਾਂ ਦੀ ਵੰਡ ਲਈ ਜਿਹੜਾ ਉਹਨਾਂ ਨੂੰ ਅੱਗੇ ਤੋਰਿਆ। ਦੋਸ਼ ਬਹੁਤ ਵੱਡੇ ਨੇ, ਅਤੇ ਸਿਆਣੀ ਬਿਆਣੀ ਉਮਰ ਦੇ ਵਿੱਚ ਇੰਨਾ ਸੋਹਣਾ ਨਾਮ, ਅਤੇ ਉੱਪਰੋਂ ਆਹ ਕੰਮ ਜਿਹੜੇ ਨੇ ਜੀ ਸਾਹਮਣੇ ਆਏ ਨੇ। ਖੈਰ, ਅਸੀਂ ਹੁਣ ਪ੍ਰੋਗਰਾਮ ਦੇ ਵਿੱਚ ਗੱਲਬਾਤ, ਜਿਵੇਂ ਪਹਿਲਾਂ ਦੱਸਿਆ ਸੀ, ਗੱਲਬਾਤ ਸੁਖਬੀਰ ਗਰੇਵਾਲ ਹੁਣਾਂ ਦੇ ਨਾਲ ਕਰਨੀ ਹੈ। ਸੁਖਬੀਰ ਗਰੇਵਾਲ ਹੁਣੀ ਯੰਗਸਤਾਨ ਕੈਂਪ ਲਾਉਂਦੇ ਨੇ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ, ਬਹੁਤ ਸਾਰੀਆਂ ਆਈਟਮਸ ਪੰਜਾਬੀ ਬੋਲੀ ਤੋਂ ਲੈ ਕੇ ਖੇਡਾਂ ਨਾਲ, ਕੀ ਹੈ ਕਿਵੇਂ ਹੈ ਅਤੇ ਕਿਸ ਤਰ੍ਹਾਂ ਦਾ ਕੈਂਪ ਹੋਵੇਗਾ, ਤੁਸੀਂ ਜ਼ਰੂਰ ਇਹ ਗੱਲਬਾਤ ਸੁਣਨੀ ਹੈ ਜੀ। ਅਤੇ ਇਹ ਇੱਕ, ਅਗਰ ਤੁਸੀਂ ਬੱਚਿਆਂ ਨੂੰ ਤੋੜਦੇ ਹੋ ਇਸ ਰਸਤੇ 'ਤੇ, ਅਤੇ ਜ਼ਿੰਮੇਵਾਰੀ ਦੇ ਨਾਲ ਉਹਨਾਂ ਕੋਲੋਂ ਮਿਹਨਤ ਕਰਵਾ ਕੇ ਸੁਖਬੀਰ ਗਰੇਵਾਲ ਹੋਣੀ ਬਹੁਤ ਕੁਝ ਹਾਸਲ ਕਰਵਾ ਸਕਦੇ ਨੇ ਜੀ। ਸੋ ਆਓ ਗੱਲਬਾਤ ਇੱਕ ਸੁਣਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ, 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।

0: ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਬਹੁਤ ਸਾਰੇ ਲੋਕ ਕਰ ਰਹੇ ਨੇ, ਬਹੁਤ ਤਰੀਕਿਆਂ ਨਾਲ ਕਰ ਰਹੇ ਨੇ, ਤੇ ਸਾਨੂੰ ਵੀ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਅਹਿਸਾਸ ਹੋਇਆ ਕਿ ਇਹਦੇ ਨਾਲ ਜੁੜਨਾ ਜ਼ਰੂਰੀ ਹੈ, ਖਾਸ ਤੌਰ ਤੇ ਬੱਚਿਆਂ ਨੂੰ ਜੋੜਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਨਾ ਸਿਰਫ ਬੋਲੀ, ਸਾਨੂੰ ਕੁਝ ਇਹੋ ਜਿਹੀਆਂ ਐਕਟੀਵਿਟੀਜ਼ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਜਿਸ ਨਾਲ ਅਸੀਂ ਇਸ ਦੇਸ਼ ਦੇ ਵਿੱਚ ਬਿਹਤਰ ਤਰੀਕੇ ਨਾਲ ਰਹਿ ਵੀ ਸਕਦੇ ਹਾਂ, ਬੱਚਿਆਂ ਦੇ ਅਗਾਂਹ ਵਧਣ ਦੀਆਂ ਸੰਭਾਵਨਾਵਾਂ ਵੀ ਜ਼ਿਆਦਾ ਵੱਧ ਜਾਂਦੀਆਂ ਨੇ। ਅਜਿਹੀਆਂ ਹੀ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਸਰਦਾਰ ਸੁਖਬੀਰ ਸਿੰਘ ਗਰੇਵਾਲ ਸਟੂਡੀਓ ਵਿੱਚ ਮੌਜੂਦ ਨੇ। ਗਰੇਵਾਲ ਸਾਹਿਬ ਜੀ, ਆਇਆਂ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਗਰੇਵਾਲ ਸਾਹਿਬ, ਤੁਸੀਂ ਮੀਡੀਆ ਨਾਲ ਵੀ ਵਾਬਸਤਾ ਹੋ
1: ਜੀ,
0: ਤੇ ਤੁਸੀਂ ਕਾਫੀ ਸਮੇਂ ਤੋਂ ਕੈਲਗਰੀ ਦੇ ਵਿੱਚ ਰਹਿ ਰਹੇ ਹੋ, ਇੱਥੇ ਰਹਿ ਕੇ ਤੁਸੀਂ ਇਸ ਵੇਲੇ ਜਿਸ ਤਰੀਕੇ ਨਾਲ ਜੁੜ ਰਹੇ ਹੋ, ਸੇਵਾ ਕਰ ਰਹੇ ਹੋ, ਜੋੜ ਰਹੇ ਹੋ ਖਾਸ ਤੌਰ ਤੇ ਬੱਚਿਆਂ ਨੂੰ, ਉਹ ਹੈ ਯੰਗਿਸਤਾਨ ਦੇ ਨਾਲ। ਹੁਣ ਯੰਗਿਸਤਾਨ, ਇਸ ਦਾ ਪੂਰਾ ਮਕਸਦ ਕੀ ਹੈ, ਇਹ ਹੋਂਦ ਵਿੱਚ ਕਿਵੇਂ ਆਇਆ, ਇਹਦੇ ਬਾਰੇ ਤੁਸੀਂ ਸਾਨੂੰ ਦੱਸੋ
1: ਜੀ। ਕੁਲਦੀਪ ਜੀ, ਮੈਂ 2010 ਦੇ ਵਿੱਚ ਕੈਲਗਰੀ ਮੂਵ ਹੋਇਆ ਪਰਿਵਾਰ ਸਮੇਤ ਇੰਡੀਆ ਤੋਂ। ਪਿਛੋਕੜ ਮੇਰਾ ਮੁੱਖ ਕਿੱਤਾ ਸੀਗਾ ਟੀਚਿੰਗ, ਉਹਦੇ ਨਾਲ ਨਾਲ ਮੈਂ ਖੇਡ ਪੱਤਰਕਾਰੀ ਦੇ ਵਿੱਚ ਵੀ ਸਰਗਰਮ ਸੀ। ਇੱਥੇ ਆ ਕੇ ਮਹਿਸੂਸ ਕੀਤਾ ਸ਼ੁਰੂਆਤ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਆ, ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਖ਼ਬਰਾਂ ਆਉਂਦੀਆਂ ਨੇ, ਸਾਡੇ ਨੌਜਵਾਨ ਜਿਹੜੇ ਆ ਇੱਧਰ ਉੱਧਰ ਭਟਕ ਰਹੇ ਜਾਂ ਕਿਸੇ ਕਾਰਨ ਕਰਕੇ ਉਹ ਡੈਥ ਦਾ ਵੀ ਤੱਕ ਪਹੁੰਚ ਜਾਂਦੇ ਆ, ਤਾਂ ਮੈਨੂੰ ਲੱਗਿਆ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਘਾਟ ਹੈ ਕੋਈ ਗਾਈਡੈਂਸ ਦੀ। ਵੈਸੇ ਤਾਂ ਪਹਿਲਾਂ ਸਕੂਲ ਪਰਿਵਾਰ ਹੁੰਦਾ ਹੈ, ਫਿਰ ਵੀ ਕਮਿਊਨਿਟੀ ਦੇ ਤੌਰ ਤੇ ਸਾਨੂੰ ਬਹੁਤ ਕੁਛ ਕਰਨ ਦਾ ਜਿਹੜਾ ਫਰਜ਼ ਬਣਦਾ, ਕਿਉਂਕਿ ਮੈਂ ਸਮਝਦਾ ਸੀਗਾ ਕਿ ਬੱਚੇ ਨੂੰ ਮਾਂ ਪਿਓ ਜੰਮਦੇ ਆ ਬਟ ਸੁਸਾਇਟੀ ਪਾਲਦੀ ਆ, ਤੇ ਬੀਂਗ ਏ ਕਮਿਊਨਿਟੀ ਦਾ ਸੁਸਾਇਟੀ ਦਾ ਹਿੱਸਾ ਹੋਣ ਦੇ ਨਾਤੇ ਪਏ ਮੇਰੇ ਮਨ ਚ 3-4 ਸਾਲ ਆਈਡੀਆ ਘੁੰਮਦਾ ਰਿਹਾ, ਤੇ ਅਖੀਰ ਤੋਂ ਅਸੀਂ 2016 ਦੇ ਵਿੱਚ ਜੀ ਯੰਗਿਸਤਾਨ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਦਾ ਗਠਨ ਕਰਤਾ। ਅਲਬਰਟਾ ਸਰਕਾਰ ਵੱਲੋਂ ਇੱਕ ਨਾਨ ਪ੍ਰੋਫਿਟ ਸੰਸਥਾ ਹੈ, ਤੇ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜੇ ਪ੍ਰੋਗਰਾਮ ਚੱਲ ਰਹੇ ਆ, ਸਮੇਂ ਸਮੇਂ ਤੇ ਚੇਂਜਸ ਐਡਿੰਗ ਹੁੰਦੀ ਰਹਿੰਦੀ ਆ, ਤੇ ਸਭ ਤੋਂ ਪਹਿਲਾਂ ਜਿਹੜਾ ਉਦਮ ਅਸੀਂ ਕੀਤਾ ਉਹ 2015 ਦੇ ਵਿੱਚ ਛੁੱਟੀਆਂ ਸੀਗੀਆਂ ਸਿਆਲਾਂ ਦੀਆਂ, ਕ੍ਰਿਸਮਸ ਬ੍ਰੇਕ, ਤੇ ਮੈਂ ਸੱਦਾ ਦਿੱਤਾ ਕਮਿਊਨਿਟੀ ਦੇ ਵਿੱਚ ਕਿ ਫੀਲਡ ਹਾਕੀ ਦਾ ਜੀ ਫ੍ਰੀ ਕੈਂਪ ਲੱਗ ਰਿਹਾ।
0: ਅੱਛਾ ਜੀ।
1: ਕਿਉਂਕਿ ਮੈਂ ਕਿਲਾ ਰੈਪਰ ਦਾ ਵਾਸੀ ਹੋਣ ਕਰਕੇ ਮੈਨੂੰ ਥੋੜੇ ਜਿਹਾ ਗੇਮ ਨਾਲ ਲਗਾਓ ਸੀ, ਵੱਡੀ ਬੇਟੀ ਖੇਡਣ ਲੱਗ ਗਈ ਸੀ ਹਰਲੀਨ, ਤੇ ਮੇਰੇ ਉਸ ਸੱਦੇ ਦੇ ਉੱਪਰ ਜੈਂਸ ਸੈਂਟਰ ਦੇ ਵਿੱਚ 150-200 ਬੱਚਾ ਇਕੱਠਾ ਹੋ ਗਿਆ।
0: ਅੱਛਾ ਜੀ।
1: ਫੀਲਡ ਹਾਕੀ ਅਲਬਰਟਾ ਤੱਕ ਗੱਲ ਪਹੁੰਚ ਗਈ।
0: ਇਹ ਕਿਹੜੇ ਸਾਲ ਦੀ ਗੱਲ ਹੈ?
1: ਇਹ 2015 ਦੀਆਂ ਕ੍ਰਿਸਮਸ ਬ੍ਰੇਕ ਸੀ ਜੀ। ਤੋ ਉੱਥੋਂ ਮੈਨੂੰ ਆਪਣਿਆਂ ਨੂੰ ਲੱਗਣ ਲੱਗ ਗਿਆ ਵੀ ਜੇ ਮੇਰੇ ਇੱਕ ਸੱਦੇ ਤੇ ਇੰਨੇ ਪਰਿਵਾਰ ਆਪਣੇ ਬੱਚੇ ਠੰਡ ਦੇ ਵਿੱਚ ਲੈ ਕੇ ਪਹੁੰਚ ਸਕਦੇ ਆ, ਵੀ ਮੈਂ ਕਿਉਂ ਨਾ ਇਹਨਾਂ ਨੂੰ ਇੱਕ ਦਿਸ਼ਾ ਦੇਣ ਦੇ ਵੱਲ ਮੈਂ ਸਰਗਰਮ ਹੋ ਜਾਵਾਂ। ਤੇ ਫਿਰ ਜੀ 2016 ਦੀ ਜਿਹੜੀ ਸਮਰ ਬ੍ਰੇਕ ਸੀਗੀ ਉਹਦੇ ਚ ਅਸੀਂ ਸਮਰ ਕੈਂਪ ਸ਼ੁਰੂ ਕਰਤਾ, ਤੇ ਫਿਰ ਗੱਲ ਚੱਲੀ ਵੀ ਜਿਹੜੇ ਸਮਰ ਕੈਂਪ ਇੱਥੋਂ ਚੱਲਦੇ ਸੀ ਆਲਰੇਡੀ ਮੇਨ ਸਟ੍ਰੀਮ ਦੇ ਵਿੱਚ, ਉਹ 'ਚ ਬਹੁਤ ਸਾਰੀਆਂ ਸੰਸਥਾਵਾਂ ਨੇ, ਸਿਟੀ ਆਫ ਕੈਲਗਰੀ ਲਗਾਉਂਦੀ ਹੈ, ਬਹੁਤ ਸਾਰੇ ਰੈਕ ਸੈਂਟਰ ਲਗਾਉਂਦੇ ਹਨ, YMCA ਦਾ ਕੈਂਪ ਸੀਗਾ, ਵੀ ਮੈਂ ਆਪਣੀ ਕਮਿਊਨਿਟੀ ਮੁਤਾਬਕ ਮੈਂ ਇੱਥੇ ਨਵਾਂ ਕੀ ਐਡ ਕਰ ਸਕਦਾ। ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਬਹੁਤ ਸਾਲਾਂ ਤੋਂ ਚੱਲ ਰਹੇ ਆ, ਬੜਾ ਵਧੀਆ ਚਲਾ ਰਹੇ ਆ ਉਹ। ਸੋ ਅਸੀਂ ਫਿਰ ਪ੍ਰੋਗਰਾਮਿੰਗ ਦੇ ਉੱਪਰ ਕੰਮ ਕੀਤਾ। ਪਹਿਲੇ 2-3 ਸਾਲ ਬਹੁਤ ਚੁਣੌਤੀਆਂ ਤੇ ਜਿਹਦਾ ਮੈਂ ਹੁਣ ਯਾਦ ਕਰਦਾ ਜਾਂ ਜ਼ਿਕਰ ਕਰਦਾ ਕਿਤੇ, ਤੇ ਮੈਨੂੰ ਖੁਦ ਨੂੰ ਲੱਗਦਾ ਵੀ ਇਹ ਕਿਵੇਂ ਉਹ ਚੀਜ਼ਾਂ ਅਸੀਂ ਪਾਰ ਕਰ ਗਏ, ਤੇ ਇਸ ਸਾਲ ਅਸੀਂ 2026 ਦੇ ਵਿੱਚ ਇਸ ਕੈਂਪ ਦੇ 10 ਸਾਲ ਪੂਰੇ ਕਰ ਰਹੇ ਹਾਂ ਜੀ।
0: ਬਹੁਤ
1: ਜੀ,
0: ਬਹੁਤ ਖੁਸ਼। ਸੋ ਇਹ ਜਿਹੜਾ ਤੁਸੀਂ ਇਹਦਾ ਇਹ ਤਾਂ ਦੱਸਿਆ ਕਿ ਕਿਵੇਂ ਅੱਗੇ ਗੱਲ ਵਧੀ ਹੈ ਤੇ ਹਾਕੀ ਤੋਂ ਗੱਲ ਸਟਾਰਟ ਹੋਈ, ਤੇ ਇਸ ਵੇਲੇ ਬੱਚਿਆਂ ਨੂੰ ਪੰਜਾਬੀ ਦੇ ਨਾਲ, ਪੰਜਾਬੀ ਦੀਆਂ ਕਲਾਸਾਂ ਦੇ ਨਾਲ ਹੋਰ ਜਿਹੜੀਆਂ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾ ਰਿਹਾ
1: ਜੀ।
0: ਸੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਸਮਾਂ ਪਾ ਕੇ ਇਹਦੇ ਵਿੱਚ ਜੋੜ ਲਈਆਂ
1: ਜੀ? ਕਈ ਵਾਰ ਨਾ ਕੁਲਦੀਪ ਜੀ ਚਾਣ ਚੱਕ ਕੇ ਕੁਛ ਵਾਪਰ ਜਾਂਦਾ ਨਾ, ਉਹਦੇ ਵਿੱਚ ਤੁਹਾਨੂੰ ਰਾਹ ਖੁੱਲ ਜਾਂਦੇ ਆ। ਜਦੋਂ 2010 ਵਿੱਚ ਆਇਆ ਮੈਂ ਪੰਜਾਬੀ ਟੀਚਰ ਸੀ ਇੰਡੀਆ ਦੇ ਵਿੱਚ, ਤਾਂ 11-12 ਦੇ ਵਿੱਚ ਪੰਜਾਬੀ ਲਿਖਾਰੀ ਸਭਾ ਇੱਕ ਫੰਕਸ਼ਨ ਕਰਾਉਂਦੀ ਆ, ਉਹਦੇ ਵਿੱਚ ਮੇਰੀਆਂ ਦੋਨੇ ਬੇਟੀਆਂ ਦੀ ਪੋਜੀਸ਼ਨ ਆਉਂਦੀ ਆ, ਤਾਂ ਮੈਨੂੰ ਉੱਥੇ ਐਂ ਲੱਗਿਆ ਵੀ ਮੈਂ ਬਤੌਰ ਪੰਜਾਬੀ ਅਧਿਆਪਕ ਹੋਣ ਜਾਂ ਹੋਣ ਕਰਕੇ ਜਾਂ

0: ਕਈ ਕਾਰਨਾਂ ਕਰਕੇ ਮੈਂ ਕਵਿਤਾਵਾਂ ਦੇ ਬਹੁਤ ਨੇੜੇ ਆ, ਮੈਂ ਤਾਂ ਇਹਨਾਂ ਨੂੰ ਪ੍ਰਿਪੇਅਰ ਕਰਵਾ ਸਕਦਾ, ਪਰ ਬਹੁਤ ਸਾਰੇ ਇੱਥੇ ਪੇਰੈਂਟਸ ਇਹੋ ਜਿਹੇ ਆ ਵੀ ਜਿਨ੍ਹਾਂ ਦਾ ਕਵਿਤਾ ਦੇ ਨਾਲ ਜਾਂ ਟੀਚਿੰਗ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਹੈਗਾ, ਤੇ ਵੀ ਕਿਉਂ ਨਾ ਅਸੀਂ ਉਹਨਾਂ ਪੇਰੈਂਟਸਾਂ ਵਾਸਤੇ ਰਾਹ ਦਸੇਰੇ ਬਣੀਏ। ਤੇ ਉਸ ਤੋਂ ਬਾਅਦ ਅਸੀਂ ਮੈਂ ਆਪਣੀਆਂ ਬੇਟੀਆਂ ਦੇ ਨਾਲ ਨਾਲ ਮੈਂ ਕਮਿਊਨਿਟੀ ਦੇ ਬੱਚੇ ਵੀ ਮੈਂ ਬੁਲਾਉਣੇ ਸ਼ੁਰੂ ਕਰਤੇ, ਤੇ ਉਹਦੇ ਵਿੱਚ ਫਿਰ ਹੁਣ ਸਟੇਜ ਇਹ ਆ ਵੀ ਮੇਰੇ ਬੱਚੇ ਤਾਂ ਯੂਨੀਵਰਸਿਟੀ ਜਾ ਰਹੇ ਆ, ਉਹ ਨਹੀਂ ਬੋਲਦੇ, ਪਰ ਕਮਿਊਨਿਟੀ ਦੇ ਵਿੱਚੋਂ ਬੱਚੇ ਅਸੀਂ ਲੈਂਦੇ ਆ। ਪੰਜਾਬੀ ਲਿਖਾਰੀ ਸਭਾ ਦੇ ਵਿੱਚ ਅਸੀਂ ਹਰ ਸਾਲ ਬੱਚੇ ਭੇਜਦੇ ਆ। ਇੱਕ ਮੈਨੂੰ ਯਾਦ ਹੈ ਇੱਕ ਸਾਲ ਅਸੀਂ 42 ਬੱਚੇ ਤਿਆਰ ਕੀਤੇ ਜੀ।
1: ਅੱਛਾ ਜੀ
0: ਜੀ। ਤੇ ਉਹਨਾਂ ਦੀਆਂ 10-12 ਪੋਜੀਸ਼ਨ ਹੁੰਦੀਆਂ ਨੇ, ਤੇ ਲਗਭਗ ਅਸੀਂ ਤੀਜਾ ਹਿੱਸਾ ਕਹਿ ਲੋ ਵੀ 3/4 ਹਿੱਸਾ 75% ਜਿਹੜੀਆਂ ਪੋਜੀਸ਼ਨ ਨੇ ਉਹ ਯੰਗਸਟਾਂ ਦੀ ਟੀਮ ਹਾਸਲ ਕਰਦੀ ਆ। ਤੇ ਸਾਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਤੇ ਬਹੁਤ ਜ਼ਿਆਦਾ ਉਹ ਹਾਸਲ ਕਰ ਸਕਦੇ ਆ। ਦੂਜੀ ਗੱਲ ਸੀ ਪੰਜਾਬੀ ਦੀਆਂ ਕਲਾਸਾਂ ਦੀ, ਤੇ ਇਹਦੇ ਨਾਲ ਹੀ ਫਿਰ ਅਸੀਂ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ 2016 ਦੇ ਵਿੱਚ। ਉਹ ਲਗਾਤਾਰ ਹੁਣ ਜੈਨਸਨ ਸੈਂਟਰ ਦੇ ਵਿੱਚ ਚੱਲ ਰਹੀਆਂ ਨੇ। ਉਹ ਪ੍ਰੋਗਰਾਮ ਸਾਰਾ ਸਾਲ ਚੱਲਦਾ ਜੀ, ਵੀਕਐਂਡ ਤੇ ਕਲਾਸ ਲੱਗਦੀ ਆ। ਇਹਦੇ ਨਾਲ ਨਾਲ ਜਦੋਂ ਫਿਰ ਮਾਰਚ ਅਪ੍ਰੈਲ ਦੇ ਵਿੱਚ ਲਿਖਾਰੀ ਸਭਾ ਦਾ ਫੰਕਸ਼ਨ ਆਉਂਦਾ ਹੈਗਾ, ਉਹ 'ਚ ਅਸੀਂ ਇੱਕ ਪੰਜਾਬੀ ਕਵਿਤਾ ਵਰਕਸ਼ਾਪ ਲਗਾਉਂਦੇ ਹਾਂ।
1: ਅੱਛਾ ਜੀ।
0: ਆਓ ਭਾਈ, ਕਵਿਤਾਵਾਂ ਅਸੀਂ ਦੇਵਾਂਗੇ, ਤਿਆਰੀ ਅਸੀਂ ਕਰਾਵਾਂਗੇ। ਇਹਦੇ ਨਾਲ ਕੀ ਹੁੰਦਾ ਕਿ ਮੈਂ ਇੱਥੇ ਆ ਕੇ ਟੀਚਰ ਤਾਂ ਨਹੀਂ ਬਣ ਸਕਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ ਇਹਨਾਂ ਬੱਚਿਆਂ ਨਾਲ ਸ਼ਾਮਿਲ ਹੋ ਕੇ ਉਹ ਜਿਹੜਾ ਇੱਕ ਮੇਰੀ ਟੀਚਿੰਗ ਵਾਲੀ ਕਹਿ ਲਓ ਭੁੱਖ ਕਹਿ ਲਓ ਤ੍ਰਿਸ਼ਨਾ ਕਹਿ ਲਓ ਜਾਂ ਬੱਚਿਆਂ ਨਾਲ ਮਿਲ ਕੇ ਮੈਨੂੰ ਇੱਕ ਚੰਗਾ ਮਹਿਸੂਸ ਹੁੰਦਾ ਹੈਗਾ। ਕਮਾਈ ਕਰਨ ਦੇ ਨਾਲ ਨਾਲ ਮੈਂ ਇੱਕ ਸ਼ੌਕ ਵੀ ਪਾਲ ਰਿਹਾ ਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਇੱਕ ਮੈਂ ਉਹਨਾਂ ਦਾ ਆਪਣੇ ਟੀਚਿੰਗ ਦਾ ਇੱਕ ਉਦੇਸ਼ ਵੀ ਪੂਰਾ ਕਰ ਰਿਹਾ।
1: ਨਿਰਮਲ ਸਾਹਿਬ, ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਦੋਂ ਕੈਨੇਡੀਅਨ ਬੱਚਿਆਂ ਦੀ ਗੱਲ ਕਰਦੇ ਹਾਂ ਅਸੀਂ
0: ਜੀ,
1: ਇਹਨਾਂ ਨੂੰ ਜਦੋਂ ਅਸੀਂ ਸਿਖਾਉਣੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨਾਲੇ ਵਿਵਸਥਾ ਨਹੀਂ ਹੈਗੀ, ਜਿਹੜੀਆਂ ਦਾ ਇਹਨਾਂ ਨੂੰ ਨਹੀਂ ਪਤਾ
0: ਜੀ,
1: ਤੇ ਸਮਹਾਉ ਮੈਂ ਨੋਟ ਕੀਤਾ ਕੁਝ ਸਮੇਂ ਦੇ ਵਿੱਚ ਕਿ ਅਸੀਂ ਨਾ ਬਹੁਤ ਗੂੜ ਗਿਆਨੀ ਬਣ ਜਾਂਦੇ ਆ ਕਿਸੇ ਵੇਲੇ,
0: ਬਿਲਕੁਲ
1: ਬੜੇ ਹਾਰਡ ਲਾਈਨਰ ਜਿਹੜਾ ਨਾ ਇੱਕ ਸਟੈਂਡ ਲੈ ਲੈਂਦੇ ਆ, ਉਹ ਤਾਂ ਗਲਤ ਬੋਲੀ ਜਾਂਦੇ, ਉਹ ਇਸ ਤਰ੍ਹਾਂ ਨੀ, ਉਹ ਇਸ ਤਰ੍ਹਾਂ ਨੀ, ਸਾਨੂੰ ਇਹ ਕਈ ਵਾਰ ਯਾਦ ਨਹੀਂ ਰਹਿੰਦਾ ਤੇ ਅਸੀਂ ਸਕਰੈਚ ਤੋਂ ਨਹੀਂ, ਅਸੀਂ ਮਾਈਨਸ ਤੋਂ ਸਟਾਰਟ ਕਰ ਰਹੇ ਹਾਂ। ਇਹਨਾਂ ਬੱਚਿਆਂ ਦਾ ਕਿਸੇ ਹੋਰ ਚੀਜ਼ ਦੇ ਵਿੱਚ ਬੇਸ ਬਣ ਚੁੱਕਾ ਹੈ ਤੇ ਅਸੀਂ ਤੇ ਪੰਜਾਬੀ ਇੱਕ ਫੀਚਰ ਦੇ ਤੌਰ ਤੇ ਉਹਨਾਂ ਨੂੰ ਇਹਦੇ ਨਾਲ ਜੋੜਨੀ ਹੈ, ਤਾਂ ਸੋ ਉਹ ਐਕਸਪੀਰੀਅੰਸ ਕਿਹੋ ਜਿਹਾ ਹੁੰਦਾ ਜੀ, ਦੱਸੋ ਕਿ ਜਦੋਂ ਗੱਲ ਸਮਝਾਉਣੀ ਪੈਂਦੀ ਹੈ ਸਾਡੇ ਵਰਗੇ ਕਈ ਆ ਜਾਂਦੇ ਨੇ, ਉਹਨਾਂ ਨੂੰ ਕਿਵੇਂ ਗੱਲ ਬਣਦੀ ਫਿਰ ਉਹ।
0: ਕੁਲਦੀਪ ਜੀ, ਪਹਿਲੇ ਸਾਲ ਨਾ ਅਸੀਂ ਜਦੋਂ ਇਹ ਕੀਤਾ, ਜਿਵੇਂ ਹੁਣ ਬੰਦਾ ਨਵਾਂ ਨਵਾਂ ਇੰਡੀਆ ਤੋਂ ਆਉਂਦਾ ਨਾ, ਤੁਸੀਂ ਬਿਲਕੁਲ ਸਹੀ ਗੱਲ ਬਾਹਰੀ ਫੜੀ ਆ, ਅਗਲਾ ਕਹਿੰਦਾ ਵੀ ਮੈਂ ਪੰਜਾਬ ਤੋਂ ਸੋਰਸ ਕ੍ਰੀਏਟ ਕਰਾਂ ਜੀ, ਉੱਥੋਂ ਮੈਂ ਕਿਤਾਬਾਂ ਮੰਗਾਵਾਂ, ਉੱਥੋਂ ਮੈਂ ਸੋਰਸ ਕ੍ਰੀਏਟ ਕਰਾਂ। ਅਸੀਂ ਪਹਿਲੇ ਸਾਲ ਜੀ ਕੈਦੇ ਮੰਗਾ ਲਏ ਜਲੰਧਰ ਨੂੰ ਪਬਲਿਸ਼ਰ ਤੋਂ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹਦੇ ਵਿੱਚੋਂ ਕੈਦੇ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਸੀਗੀਆਂ ਕਿ ਇਹ ਬੱਚਿਆਂ ਨੇ ਨਾ ਕਦੇ ਦੇਖੀਆਂ ਸੀਗੀਆਂ ਨਾ ਸੁਣੀਆਂ ਸੀ, ਉਹ ਸਾਡਾ ਪ੍ਰੋਜੈਕਟ ਹੋ ਗਿਆ ਜੀ ਫੇਲ।
1: ਫੋਰ ਐਗਜ਼ਾਮਪਲ ਕੀ ਮੰਨ ਲਓ, ਜਿਵੇਂ
0: ਹੁਣ ਜਿਵੇਂ ਊਠ ਹੈ ਜੀ,
1: ਠੀਕ ਹੈ, ਊਠ ਤਾਂ ਅੱਧੇ ਪੰਜਾਬੀ ਨੇ ਦੇਖਿਆ,
0: ਊੜਾ ਊਠ ਨੂੰ ਇੱਥੇ ਊੜਾ ਉਂਗਲ ਠੀਕ ਚੱਲਦੀ ਆ,
1: ਠੀਕ ਹੈ,
0: ਠੀਕ ਹੈ ਜੀ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹਨ, ਜਿਵੇਂ ਹੁਣ ਕਹਿੰਦਾ ਵੀ ਇਹਨਾਂ ਬੱਚਿਆਂ ਨੂੰ ਜੇ ਤੁਸੀਂ ਸੱਸਾ ਸੱਪ, ਸੱਪ ਤਾਂ ਹੁਣ ਦੇਖੋ ਬਹੁਤ ਰੇਅਰ ਆ, ਜੇ ਤੁਸੀਂ ਸੱਸਾ ਸਨੋ ਵੀ ਕਹਿ ਦਵੋ ਤਾਂ ਠੀਕ ਆ, ਉਹ ਅੰਗਰੇਜ਼ੀ ਦਾ ਸ਼ਬਦ ਹੈ ਪਰ ਟੋਨ ਤਾਂ ਆ ਰਹੀ ਆ ਨਾ, ਜਿਹੜੀ ਸਨੋ ਸਾਰੇ ਪਾਸੇ ਹੈ। ਖੈਰ, ਅਸੀਂ ਉਸ ਤੋਂ ਬਾਅਦ ਇੱਕ ਹੋਰ ਪਬਲਿਸ਼ਰ ਤੋਂ ਬੁੱਕਸ ਮੰਗਾਈਆਂ, ਉਹ ਵੀ ਸਾਡੀਆਂ ਉਹ ਥੋੜੀਆਂ ਸੀਗੀਆਂ ਇੰਗਲਿਸ਼ ਕਹਿ ਲੋ ਵੀ ਸਟਾਈਲ ਦੇ ਵਿੱਚ, ਅਰਬਨ ਜਿਹੜੇ CBSE ਸਕੂਲ ਨੇ। ਫਿਰ ਤੀਜੇ ਸਾਲ ਅਸੀਂ ਜਾ ਕੇ ਸਫਲ ਹੋਏ, ਜਰਮਨੀ ਦੇ ਸਾਨੂੰ ਕਿਸੇ ਵਿਦਵਾਨ ਦੀ ਕਿਤਾਬ ਮਿਲੀ ਜਿਹੜੀ ਕਿ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਛਾਪੀ 4 ਭਾਗਾਂ ਦੇ ਵਿੱਚ।
1: ਅੱਛਾ,
0: ਉਹਦੇ ਵਿੱਚ ਕੀ ਹੈਗਾ ਜੀ, ਜਿਵੇਂ ਹੁਣ ਕਹਿ ਲੋ ਵੀ ਸੱਸਾ, ਉਹਨਾਂ ਨੇ ਸੱਸਾ ਡਰਾ ਕੀਤਾ ਹੋਇਆ, ਸੱਸੇ ਦੇ ਨਾਲ ਉਹਨਾਂ ਨੇ ਥੱਲੇ ਇੰਗਲਿਸ਼ ਚ SASSA ਸੱਸਾ, ਵੀ ਇਹਨੂੰ ਇੰਗਲਿਸ਼ ਚ ਉਚਾਰਨ ਕਿਵੇਂ ਕਰਨਾ, ਨਾਲ ਹੀ ਉਹਨਾਂ ਨੇ ਸਨੇਕ ਵੀ ਲਿਖਿਆ ਹੋਇਆ, ਸੱਪ ਦੀ ਫੋਟੋ ਪਾਈ ਹੋਈ ਆ,
1: ਉਹ ਸੌਖੀ ਸਮਝ ਆਉਂਦੀ ਆ।
0: ਉਹ ਆਏ ਉਹਨਾਂ ਨੇ ਹਰੇਕ, ਕਿਉਂਕਿ ਉਹ ਜਿਨ੍ਹਾਂ ਨੇ ਕਿਤਾਬ ਲਿਖੀ ਉਹ ਡਾਕਟਰੇਟ ਨੇ, ਉਹ ਬੜੀ ਦੇਰ ਤੋਂ ਬਾਹਰ ਰਹਿ ਰਹੇ ਸੀਗੇ, ਉੱਥੇ ਕੋਈ ਗੁਰਮੁਖੀ ਇੰਸਟੀਚਿਊਟ ਹੈ ਜਰਮਨੀ ਦੇ ਵਿੱਚ, ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਬਾਹਰ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਬੋਲੀ ਸੰਸਾਰ ਹੈ, ਆਲੇ ਦੁਆਲੇ ਉਹਨਾਂ ਦੇ ਕਿਹੜੇ ਸ਼ਬਦ ਚੱਲ ਰਹੇ ਆ, ਕੀ ਉਹ ਬੋਲਣ ਦੇ ਵਿੱਚ ਸੁਖਿਆਈ ਮਹਿਸੂਸ ਕਰਦੇ ਆ, ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਿਤਾਬ ਲਿਖੀ। ਉਹ ਕਿਤਾਬ ਸਾਡੇ ਬਹੁਤ ਅਸੀਂ ਸਫਲ ਹੋਏ। ਤੀਜੀ ਗੱਲ, ਜਿਵੇਂ ਮੈਂ ਤੇ ਤੁਸੀਂ ਅਸੀਂ ਪੰਜਾਬ ਦੇ ਪਿੰਡਾਂ ਵਾਲੇ ਸਕੂਲਾਂ ਚ ਪੜ੍ਹੇ, ਫੱਟੀ ਵਾਲਿਆਂ ਦੇ ਵਿੱਚ, ਸ਼ੁਰੂਆਤ ਸਾਡੀ ਊੜੇ ਆੜੇ ਤੋਂ ਹੁੰਦੀ ਰਹੀ।
1: ਬਿਲਕੁਲ,

0: ਮੈਂ ਚੰਡੀਗੜ੍ਹ ਡੀਏਵੀ ਪਬਲਿਕ ਸਕੂਲ ਪੜ੍ਹਾਉਣਾ ਸ਼ੁਰੂ ਕੀਤਾ ਉੱਤੇ ਚੌਥੀ ਕਲਾਸ ਦੇ ਵਿੱਚ ਆਪਸ਼ਨ ਹੁੰਦੀ ਸੀਗੀ ਪੰਜਾਬੀ ਰੱਖੋ ਜਾਂ ਸੰਸਕ੍ਰਿਤ ਰੱਖੋ
1: ਅੱਛਾ ਜੀ
0: ਕਿਉਂਕਿ ਡੀਏਵੀ ਸੰਸਥਾ ਸੀਗੀ ਜੀ ਤੇ ਮੈਨੂੰ ਉੱਥੇ ਲੱਗਿਆ ਵੀ ਜਦੋਂ ਉਹ 2 ਮਹੀਨੇ ਕਹਿ ਲਓ ਵੀ ਟ੍ਰਾਇਲ ਦਿੰਦੇ ਸੀਗੇ ਕਿ ਅਗਰ ਤੁਹਾਨੂੰ ਸੰਸਕ੍ਰਿਤ ਨਹੀਂ ਪਸੰਦ ਆਈ ਤਾਂ ਭਾਈ ਪੰਜਾਬੀ ਚ ਆ ਜਾਓ ਜੇ ਪੰਜਾਬੀ ਨਹੀਂ ਹੈਗੀ ਤਾਂ ਸੰਸਕ੍ਰਿਤ ਚਲੇ ਜਾਓ
1: ਅੱਛਾ ਜੀ
0: ਮੈਨੂੰ ਲੱਗਿਆ ਵੀ ਜਿਹੜੇ ਪਹਿਲੇ 3 ਸ਼ਬਦ ਨੇ ਨਾ ਊੜਾ ਆੜਾ ਈੜੀ ਗੈਰ ਪੰਜਾਬੀ ਬੱਚਿਆਂ ਲਈ ਇਹ ਲਿਖਣ ਵਿੱਚ ਬੜੇ ਔਖੇ ਆ ਬਣਤਰ ਬਹੁਤ ਔਖੀ ਆ ਖੈਰ ਉੱਥੇ ਅਸੀਂ ਫਿਰ ਖੋਜ ਕੀਤੀ ਲੱਭਿਆ ਤੇ ਅੰਤ ਨੂੰ ਅਸੀਂ ਇੱਥੇ ਪਹੁੰਚ ਗਏ ਕਿ ਇਹ ਕੰਮ ਨਹੀਂ ਚੱਲਣਾ ਬੱਚਿਆਂ ਨੂੰ ਸਭ ਤੋਂ ਸੌਖਾ ਅੱਖਰ ਲਿਖਣ ਦੇ ਵਿੱਚ ਉਹ ਸਿਖਾਓ ਜਿਹੜਾ ਕਹੇ ਵੀ ਹਾਂ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਲਿਖੋ ਕਈ ਭਾਗ ਨੇ ਪੜ੍ਹਨ ਤੇ ਬੋਲਣ ਦੇ ਵਿੱਚ ਊੜਾ ਆੜਾ ਈੜੀ ਸੱਸਾ ਸ਼ੁਰੂ ਕਰ ਸਕਦੇ ਹਾਂ 35
1: ਬਿਲਕੁਲ
0: ਪਰ ਜਦੋਂ ਅਸੀਂ ਲਿਖਣ ਵਾਲਾ ਪਾਠ ਕਰਦੇ ਹਾਂ ਅਸੀਂ ਸ਼ੁਰੂਆਤ ਕਰਦੇ ਹਾਂ ਸ਼ੇਪ ਦੇ ਅਕੋਰਡਿੰਗ ਹਾਹੇ ਤੋਂ
1: ਅੱਛਾ ਜੀ
0: ਹਾਹੇ ਤੋਂ ਰਾਰਾ ਰਾਰੇ ਤੋਂ ਗੱਗਾ ਗੱਗੇ ਤੋਂ ਸੱਸਾ ਸੱਸੇ ਤੋਂ ਮੰਮਾ ਇਹਨਾਂ 5 ਅੱਖਰਾਂ ਦੀ ਜਿਹੜੀ ਸ਼ਕਲ ਹੈ ਸੇਮ ਮਿਲਦੀ ਹੈ ਜੇ ਪੱਪਾ ਧੱਦਾ ਥੱਥਾ ਸੋ ਇਹ ਜਦੋਂ ਕੋਨਸੈਪਟ ਲੈ ਕੇ ਆਉਂਦਾ ਬੜਾ ਵਧੀਆ ਰਿਹਾ ਸੋ ਅਸੀਂ ਜਿਹੜੇ ਟੋਟਲੀ 35 ਗਾਂ ਜਿਹੜੇ 6 ਅੱਖਰ ਤਾਂ ਪੈਰ ਬਿੰਦੀ ਵਾਲੇ ਆ ਅਸੀਂ ਉਹ 35 ਨੂੰ ਇਸ ਤਰ੍ਹਾਂ ਕੀਤਾ ਜਿਵੇਂ ਤੱਤੇ ਤੋਂ ਸੌਖਾ ਭੱਬਾ ਬਣ ਜਾਂਦਾ ਉਹਦੇ ਤੱਤੇ ਦੇ ਥੱਲੇ ਤੋਂ ਲੱਤਾਂ ਲਾ ਦੀਏ ਰਾੜਾ ਬਣ ਜਾਂਦਾ
1: ਬਿਲਕੁਲ
0: ਜਦੋਂ ਇਹ ਕੰਸੈਪਟ ਲੈ ਕੇ ਆਉਂਦਾ ਤਾਂ ਥੋੜੀ ਜਿਹੀ ਗੱਡੀ ਚੱਲੀ ਤੇ ਹੁਣ ਬੜਾ ਵਧੀਆ ਚੱਲ ਰਿਹਾ ਜੀ
1: ਸੋ ਇਹ ਅਸੀਂ ਹੁਣ ਜਿਹੜਾ ਐਗਜੈਕਟਲੀ ਜਿਹੜਾ ਸਮਰ ਕੈਂਪ ਹੈ ਜੀ ਇਸ ਵੇਲੇ
0: ਜੀ
1: ਅਸੀਂ ਗੱਲਬਾਤ ਕਰ ਰਹੇ ਹਾਂ ਇਹ ਕਦੋਂ ਤੋਂ ਸਟਾਰਟ ਹੈ ਜੀ ਰਜਿਸਟ੍ਰੇਸ਼ਨ ਕੀ ਹੈ ਕੈਲਗਰੀ ਦੇ ਵਿੱਚ ਕੈਲਗਰੀ ਚੇਂਜ ਹੋ ਕੇ ਅਸੀਂ ਬੇਸਡ ਸੋ ਇਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਹੁਣ ਦੇ ਦਈਏ
0: ਜਦੋਂ ਕੁਲਦੀਪ ਜੀ 2016 ਦੇ ਵਿੱਚ ਕੈਂਪ ਸ਼ੁਰੂ ਕੀਤਾ ਮੈਨੂੰ ਇਹ ਸੀਗਾ ਵੀ ਇਹਨਾਂ ਬੱਚਿਆਂ ਦਾ ਸਕੂਲ ਸਿਸਟਮ ਪੰਜਾਬ ਤੇ ਇੰਡੀਆ ਨਾਲੋਂ ਬਿਲਕੁਲ ਵੱਖਰਾ ਹੈ ਮੈਂ ਚੰਡੀਗੜ੍ਹ ਪੜ੍ਹਾਇਆ ਤੇ ਪੰਜਾਬ ਦੇ ਪਿੰਡਾਂ ਵਿੱਚ ਵੀ ਪੜ੍ਹਾਉਣ ਦਾ ਮੌਕਾ ਮਿਲਿਆ ਉੱਥੋਂ ਦਾ ਜਿਹੜਾ ਟੀਚਿੰਗ ਸਟਾਈਲ ਹੈ ਬੱਚਿਆਂ ਦਾ ਉਹ ਚ ਰਿਸਪੋਂਡ ਕਰਨਾ ਹੋਰ ਤਰ੍ਹਾਂ ਹੈ
1: ਵੱਖਰਾ
0: ਇੱਥੇ 7ਵੀਂ 8ਵੀਂ ਤੱਕ ਬੱਚੇ ਨੂੰ ਕਹਿੰਦੇ ਵੀ ਫਨ ਆ ਤੇਰਾ ਜੋ ਮਨ ਕਰਦਾ ਨਾ ਉਹ ਕਰ ਤੈਨੂੰ ਦਿਨ ਦੇ ਐਂਡ ਵਿੱਚ ਫਨ ਹੋਇਆ ਟੀਚਰ ਦਾ ਸ਼ਬਦ ਇਹ ਹੁੰਦਾ ਡੂ ਯੂ ਹੈਵ ਫਨ ਤਾਂ ਅਸੀਂ ਮਹਿਸੂਸ ਕੀਤਾ ਵੀ ਇਹਨਾਂ ਦੇ ਨਾਲ ਅਸੀਂ ਥੋੜਾ ਬਹੁਤ ਜੇ ਇਹਨਾਂ ਨੂੰ ਕੁਛ ਸਿਖਾਉਣਾ ਚਾਹੁੰਦੇ ਆ ਨਾ ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਛ ਇਹਨਾਂ ਨੂੰ ਕੰਮ ਦੀਆਂ ਗੱਲਾਂ ਜੇ ਗਿਆਨ ਮੰਨਣਾ ਚਾਹੁੰਦੇ ਆ ਤਾਂ ਕੱਲਾ ਗਿਆਨ ਕੰਮ ਨਹੀਂ ਆਉਣਾ ਹੈਗਾ ਇਹਨਾਂ ਨੂੰ ਫਨ ਐਂਟਰਟੇਨਮੈਂਟ ਖੇਡਣਾ ਉਹਦੇ ਨਾਲ ਨਾਲ ਕੁਛ ਗੱਲਾਂ ਸਿਖਾਈਏ ਤਾਂ ਚੀਜ਼ ਸੌਖੀ ਤੋਂ ਇੱਥੇ ਤੱਕ ਪਹੁੰਚ ਸਕਦੀ ਹੈ
1: ਬਿਲਕੁਲ ਸਹੀ
0: ਪਹਿਲੇ ਸਾਲ ਜਿਵੇਂ ਮੈਂ ਤਾਂ ਹੁਣ ਫੋਰ ਐਗਜ਼ਾਮਪਲ ਅਸੀਂ ਭੰਗੜਾ ਪਾਉਣਾ ਚਾਹੁੰਦੇ ਸੀ ਕਲਾਸ ਦੇ ਵਿੱਚ ਭੰਗੜੇ ਦੀ ਜਿਹੜੀ ਸੋਰਸ ਆ ਅਸੀਂ ਸ਼ੁਰੂ ਵਿੱਚ ਬਹੁਤ ਚੁਣੌਤੀਆਂ ਆਈਆਂ ਕਿਉਂਕਿ ਉਹਨਾਂ ਭੰਗੜਿਆਂ ਨੂੰ ਐਂ ਪਤਾ ਲੱਗਿਆ ਵੀ ਸ਼ਾਇਦ ਮੈਂ ਕੋਈ ਆਪਣਾ ਪ੍ਰੋਗਰਾਮ ਲੈ ਕੇ ਆ ਰਿਹਾ ਖੈਰ ਫਿਰ ਅਸੀਂ ਮੈਂ ਇੱਥੇ ਤੱਕ ਸੀਮਤ ਰਹਿ ਗਿਆ ਵੀ ਅਸੀਂ ਕਮਿਊਨਿਟੀ ਦੇ ਬੱਚਿਆਂ ਲਈ GPS ਬਣਨਾ 6 ਦਿਨਾਂ ਦੇ ਵਿੱਚ ਜਿਵੇਂ ਕਿ ਇਸ ਵਾਰ ਦਾ ਕੈਂਪ 12 ਤੋਂ 17 ਜੁਲਾਈ ਤੱਕ ਹੋ ਰਿਹਾ 5-6 ਦਿਨਾਂ ਦੇ ਵਿੱਚ ਅਸੀਂ ਇੰਨੇ ਕੁ ਕਾਬਲ ਹੋ ਜਾਂਦੇ ਹਾਂ ਕਿ ਇੱਕ ਬੱਚੇ ਦੀ ਰੁਚੀ ਸੁਭਾਅ ਟੇਸਟ ਟੈਲੈਂਟ ਉਹਨੂੰ ਅਸੀਂ ਪਰਖ ਲੈਂਦੇ ਹਾਂ ਜਿਹੜੀ ਸਾਡੀ ਉੱਪਰਲੀ ਟੀਮ ਆ ਉਹ ਸਾਰੇ ਟੀਚਿੰਗ ਨਾਲ ਸੰਬੰਧ ਰੱਖਦੇ ਆ ਅਣਗਿਣਤ ਬੱਚੇ ਆ ਹੀਰ ਸਾਹਿਬ ਵੀ ਜਿਨ੍ਹਾਂ ਨੂੰ ਅਸੀਂ ਪਰਖਿਆ ਦੱਸਿਆ ਵੀ ਇਹ ਬੱਚਾ ਵਧੀਆ ਡਾਂਸ ਵੀ ਕਰ ਸਕਦਾ ਹੈ ਵਧੀਆ ਆਰਟ ਕਰ ਸਕਦਾ ਵਧੀਆ ਇਹ ਮਿਊਜ਼ਿਕ ਕਰ ਸਕਦਾ
1: ਇਹ ਵਧੀਆ
0: ਸੌਕਰ ਖੜ ਸਕਦਾ ਔਰ ਨਿਕਲੇ ਕਿ ਕੁਛ ਬੱਚੇ ਇਹੋ ਜਿਹੇ ਆ ਕਿ ਉਹ ਨੈਸ਼ਨਲ ਲੈਵਲ ਤੇ ਮੈਡਲ ਵੀ ਲੈ ਗਏ
1: ਬਿਲਕੁਲ
0: ਹੁਣ ਤੁਸੀਂ ਗੱਲ ਕੀਤੀ ਇਸ ਸਾਲ ਦੇ ਕੈਂਪ ਦੀ 12 ਤੋਂ 17 ਜੁਲਾਈ ਕੈਂਪ ਹੋ ਰਿਹਾ ਜੀ ਇਹਦੇ ਵਿੱਚ ਉਵੇਂ ਜਿਵੇਂ ਪਹਿਲੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਐਤਵਾਰ ਨੂੰ 12 ਜੁਲਾਈ ਨੂੰ ਸਪੋਰਟਸ ਮੀਟ ਨਾਲ ਹੋਏਗੀ ਉਹਦਾ 6ਵਾਂ ਸਾਲ ਹੈ ਕੈਂਪ ਦੇ ਵਿੱਚ ਬਾਅਦ ਚ ਐਡ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਸਕੂਲ ਵਾਂਗੂ ਡੇਲੀ ਕੈਂਪ ਲੱਗੇਗਾ ਪਹਿਲਾ ਪੀਰੀਅਡ ਮੈਡੀਟੇਸ਼ਨ ਦਾ ਬੱਚਿਆਂ ਨੂੰ ਮਾਨਸਿਕ ਤੌਰ ਤੇ ਜਿਹੜੀ ਤਕੜਾ ਕਰਨ ਦੀ ਜਿਹੜੀ ਇਹ ਇੱਕ ਐਕਟੀਵਿਟੀ ਕਹਿ ਲਓ ਉਹਨਾਂ ਦੇ ਮਨ ਚੋਂ ਇਹ ਕੱਢਣਾ ਵੀ ਡਰ ਭੈ ਪਾਸ ਫੇਲ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ ਚੀਜ਼ਾਂ ਨੇ ਤਕੜੇ ਹੋ ਕੇ ਤੁਸੀਂ ਜਦੋਂ ਚੱਲਦੇ ਹੋ ਕਰਾਹ ਦੇ ਉੱਪਰ ਤਾਂ ਸਫਲਤਾ ਹਮੇਸ਼ਾ ਤੁਹਾਡੇ ਅੱਗੇ ਆਉਂਦੀ ਆ ਫਿਰ ਜਿਵੇਂ ਆਰਟ ਐਂਡ ਕ੍ਰਾਫਟ ਪੀਰੀਅਡ ਹੈ ਜੀ ਇੱਕ ਸਪੋਰਟਸ ਦਾ ਪੀਰੀਅਡ ਹੈ ਇਸ ਤਰ੍ਹਾਂ ਦਿਨ ਦੇ ਵਿੱਚ 4-5 ਪੀਰੀਅਡ ਲੱਗਦੇ ਰਹਿੰਦੇ ਆ ਫਿਰ ਅਸੀਂ ਕੁਲਦੀਪ ਜੀ ਇੱਕ ਐਕਟੀਵਿਟੀ ਆ ਉਹ ਕਰਾਉਂਦੇ ਹਾਂ ਕਿ ਜਿਹੜੀ ਕੈਂਪ ਦੇ ਵਿੱਚ 1 ਵਾਰ ਹੋਏਗੀ ਜਿਵੇਂ ਕਿ ਫੋਰ ਐਗਜ਼ਾਮਪਲ ਸਪੋਰਟਸ ਮੀਟ ਹੋਗੀ ਜੀ 12 ਤਰੀਕ ਨੂੰ ਫਿਰ ਇੱਕ ਕੈਰਮ ਟੂਰਨਾਮੈਂਟ ਹੈ ਸਾਰੇ ਬੱਚੇ ਭੱਜਣਾ ਨਹੀਂ ਪਸੰਦ ਕਰਦੇ ਅਸੀਂ ਉਹਨਾਂ ਨੂੰ ਕਿਵੇਂ ਰੁਚੀ ਉਹਨਾਂ ਦੀ ਅਸੀਂ ਕੈਪਚਰ ਕਰਨੀ ਆ ਉਹਨਾਂ ਨੇ ਕੈਰਮ ਲੈ ਕੇ ਆਉਂਦਾ ਫਿਰ ਅਸੀਂ ਇੱਕ ਚੈਸ ਲੈ ਕੇ ਆਉਂਦੇ ਜੀ।
1: ਅੱਛਾ ਜੀ।
0: ਇਸ ਤੋਂ ਬਾਅਦ ਅਸੀਂ ਬੈਡਮਿੰਟਨ ਐਡ ਕਰ

0: ਫੀਫਾ ਵਰਲਡ ਕੱਪ ਚੱਲ ਰਿਹਾ,
1: ਬਿਲਕੁਲ ਉਹਦਾ ਵੀ ਕਰੇਜ਼ ਹੈ,
0: ਪੂਰਾ ਕਰੇਜ਼ ਆ ਜੀ. ਤੇ ਇਸ ਵਾਰ ਅਸੀਂ ਕੀ ਕੀਤਾ ਹੈ, ਸਾਡੇ ਕੋਲ 150 ਬੱਚੇ ਦੀ ਐਂਟਰੀ ਹੋ ਚੁੱਕੀ ਹੈ ਜੀ. ਅਸੀਂ ਉਹਨਾਂ ਦੇ 7-8 ਗਰੁੱਪ ਬਣਾਏ ਆ. ਹਰੇਕ ਗਰੁੱਪ ਦਾ ਨਾਂ ਅਸੀਂ ਪਿਛਲੇ ਸਾਲਾਂ ਦੇ ਵਿੱਚ, ਜਿਵੇਂ ਇੱਥੋਂ ਦਾ ਸਿਸਟਮ ਹੈ ਕੈਨੇਡਾ ਦੇ ਵਿੱਚ, ਅਸੀਂ ਨੇਚਰ ਦੇ ਐਨੀਮਲਸ ਦੇ ਨਾਂ ਤੇ ਰੱਖਦੇ ਰਹੇ, ਪਰ ਅਸੀਂ ਇਸ ਵਾਰ ਉਹ ਸਾਰੇ ਗਰੁੱਪਾਂ ਦੇ ਨਾਮ ਟੀਮਾਂ ਦੇ ਨਾਂ ਤੇ ਰੱਖੇ ਨੇ. ਟੀਮ ਕੈਨੇਡਾ, ਟੀਮ ਬ੍ਰਾਜ਼ੀਲ, ਟੀਮ ਅਰਜਨਟੀਨਾ. ਹੁਣ ਉਸ ਕਰੇਜ਼ ਨੂੰ ਸਿਖਰ ਤੇ ਲਿਆਉਣ ਲਈ ਅਸੀਂ ਸੌਕਰ ਦਾ ਇੱਕ ਕੁਇਜ਼ ਰੱਖਤਾ.
1: ਅੱਛਾ ਜੀ.
0: ਫੀਫਾ ਦੀ ਵੈਬਸਾਈਟ ਤੇ ਬਹੁਤ ਮਟੀਰੀਅਲ ਪਿਆ, ਉਹਦੇ ਬਾਰੇ ਵੀ ਸਾਡੇ ਕੋਲ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ. ਐਂਡ ਹੋਏਗਾ ਜਿਹੜਾ ਹੈ ਉਹ ਹੈ ਟੇਲੈਂਟ ਤੇ ਸ਼ੋਅ ਦੇ ਨਾਲ. ਅਸੀਂ ਮਹਿਸੂਸ ਕਰਦੇ ਹਾਂ ਕਿ ਅਕਸਰ ਪੇਰੈਂਟਸ ਨੂੰ ਇਹ ਲੈਂਦਾ ਕਿ ਮੇਰਾ ਬੱਚਾ ਤਾਂ ਵਧੀਆ ਨੱਚ ਨਹੀਂ ਸਕਦਾ, ਵਧੀਆ ਕੁਛ ਬੋਲ ਨਹੀਂ ਸਕਦਾ, ਵਧੀਆ ਗਾ ਨਹੀਂ ਸਕਦਾ, ਵੀ ਇਹਦੀ ਜਿਹੜੀ ਸਟੇਜ ਤੇ ਜਾਣ ਦੀ ਖੁਆਇਸ਼ ਕਿਵੇਂ ਪੂਰੀ ਹੋ ਸਕਦੀ ਹੈ, ਉਹ ਅਸੀਂ ਪੂਰੀ ਕਰਦੇ ਹਾਂ. ਜਿਸ ਤਰ੍ਹਾਂ ਦਾ, ਜਿਸ ਲੈਵਲ ਦਾ, ਜਿਵੇਂ ਤਾਰੇ ਜ਼ਮੀਨ ਪਰ ਮੂਵੀ ਆਈ ਸੀ, ਤੁਸੀਂ ਇਹ ਨਾ ਕਹੋ ਕਿ ਮੇਰਾ ਬੱਚਾ ਜੀ ਇਹ ਪਿੱਛੇ ਰਹਿ ਗਿਆ ਜਾਂ ਤਾਂ ਕੁਛ ਹੋਇਆ ਨਹੀਂ. ਅਸੀਂ ਲਗਭਗ ਹਰੇਕ ਬੱਚੇ ਨੂੰ ਸਟੇਜ ਦੇ ਉੱਪਰ ਚਾੜ ਦਿੰਦੇ ਹਾਂ, ਇੰਡੀਵਿਜੁਅਲੀ ਵੀ, ਟੀਮ ਦੇ ਤੌਰ ਤੇ ਵੀ.
1: ਬਹੁਤ ਸ਼ੁਕਰੀਆ ਜੀ ਗਰੇਵਾਲ ਸਾਹਿਬ. ਔਰ
2: ਸਨ ਜੀ ਸੁਖਬੀਰ ਗਰੇਵਾਲ ਜੀ, ਜੋ ਕਿ ਯੰਗਸਤਾਨ ਕੈਂਪ ਲਾਉਂਦੇ ਨੇ ਹਰ ਸਾਲ. ਤੁਸੀਂ ਅਗਰ ਆਪਣੇ ਬੱਚਿਆਂ ਨੂੰ ਯੰਗਸਤਾਨ ਦੇ ਵਿੱਚ ਐਨਰੋਲ ਕਰਨਾ ਚਾਹੁੰਦੇ ਹੋ ਤੇ ਸੁਖਬੀਰ ਗਰੇਵਾਲ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ. ਕੋਆਰਡੀਨੇਟਰ ਨੇ ਸੁਖਬੀਰ ਗਰੇਵਾਲ ਹੋਰੇ, ਤੇ ਬੜਾ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾਂਦਾ. ਉਹਨਾਂ ਦਾ ਫੋਨ ਨੰਬਰ ਹੈ ਜੀ 403-402-0770, 403-402-0770. ਸੁਖਬੀਰ ਗਰੇਵਾਲ ਯੰਗਸਤਾਨ ਬੱਚਿਆਂ ਦੇ ਵਾਸਤੇ ਜਿਹਦੇ ਬਾਰੇ ਅਸੀਂ ਗੱਲਬਾਤ ਪੇਸ਼ ਕੀਤੀ. ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਸੋਸ਼ਲ ਮੀਡੀਆ ਐਵੀਨਿਊਜ਼ ਨੇ ਉਹਨਾਂ ਦੇ ਥਰੂ ਆਹ ਗੱਲਬਾਤ ਵੀ, ਸੁਨੇਹਾ ਤੇ ਨਾਲ ਬੱਚਿਆਂ ਦੁਆਰਾ ਪੇਸ਼ ਕੀਤੀਆਂ ਆਈਟਮਸ, ਇਹਨਾਂ ਨੂੰ ਅਸੀਂ ਅਪਲੋਡ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਵਿੱਚ. ਸੋ ਤੁਸੀਂ ਜ਼ਰੂਰ ਉਹਨੂੰ ਵੀ ਪਿਆਰ ਦੇਣਾ, ਬੱਚੇ ਕਿੰਨੀ ਮਿਹਨਤ ਕਰ ਰਹੇ ਨੇ ਤੇ ਜੁੜਨ ਦੀ ਕੋਸ਼ਿਸ਼ ਹੈ, ਮਾਪਿਆਂ ਨੂੰ ਵੀ ਸ਼ਾਬਾਸ਼ ਹੈ. ਸੋ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ. ਹੋਈਆਂ ਭੁੱਲਾਂ ਚੁੱਕਾਂ ਲਿਖਵਾਂ ਕੁਝ ਪਲਾਂ ਦੇ ਵਿੱਚ ਸਵਲੀਨ ਕੁਝ ਜਸਲ ਪ੍ਰੋਗਰਾਮ ਪੇਸ਼ ਕਰਨਗੇ ਤੇ ਬੀਨੂੰ ਖੇਲੋਹਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਪੇਸ਼ ਕੀਤੀ ਜਾਵੇਗੀ. ਸਤਿ ਸ਼੍ਰੀ ਅਕਾਲ ਜੀ.